ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋ ਦਰ ਰਾਗ ਆਸਾ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਸੰਖਾ ਕੇਤੇ ਤੇਰੇ ਵਾਵਣ ਹਾਰੇ ਕੇਤੇ ਤੇਰੇ ਰਾਗ ਪਰੀ ਸੋ ਕਹੀ ਹੈ ਕੇਤੇ ਤੇਰੇ ਗਾਵਣ ਹਾਰੇ ਗਾਵਣ ਤੁਧਨੋ ਪਵਨ ਪਾਣੀ ਬਹਿ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਣ ਤੁਧਨੋ ਚਿੱਤ ਗੁਪਤ ਲਿਖ ਜਾਨਨ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਧਨੋ ਈਸ਼ਵਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤੁਧਨੋ ਇੰਦਰ ਇੰਦਰ ਆਸਨ ਬੈਠੇ ਦੇਵ ਤੇ ਆਦਰ ਨਾਲੇ

ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਾਰ ਕਾਰ ਜਿਨ ਸੀ ਮਾਇਆ ਜਿਨ ਉਪਾਈ ਕਾਰ ਕਰ ਦੇਖੈ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤ ਸ਼ਾਹੋ ਸ਼ਾਹ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੈ ਸਭ ਕੋਏ ਕੇਵਟ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੇਤਾ ਕੇਵਟ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਬਿਨ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾ ਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੁੱਖ ਹੈ ਖਾਏ ਚਲੀਐ ਦੁਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵਡਿਆਪ ਤੇਵਡ ਤੇਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਖਸਮ ਵਿਸਾਰਹੇ ਤੇ ਕਮਜਾਤ ਨਾਨਕ ਨਾਵੈ ਬਾਜ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨਾਉ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸੁਖਾਈ ਹਰ ਕੀਰਤ

ਖੰਡ ਭਾਗ ਵਡੇਰੇ, ਜਿਨ ਹਰ ਹਰ ਸ਼ਰਧਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾਸ ਹੇ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰ ਰਸ ਨਾਮ ਨ ਪਾਇਆ, ਤੇ ਭਾਗਹੀਨ ਜਮ ਪਾਸ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀ ਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਏ, ਤਿਨ ਧੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਰਾਗ ਗੂਜਰੀ ਮਹੱਲਾ ਪੰਜਵਾ। ਕਾਹੇ ਰੇ ਮਨ ਚਿਤ ਵਹਿ ਉਦਮ, ਜਾ ਆਹਰ ਹਰ ਜੀਓ ਪਰਿਆ। ਸੈਲ ਪਤਰ ਮਹਿ ਜੰਤੂ ਪਾਏ, ਤਾ ਕਾ ਰਿਜ ਕੇ ਆਗੈ ਕਰ ਧਰਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਗੁਰਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਰਹਾਉ ਜਨਨ ਪਿਤਾ ਲੋਕ ਸੁਤ ਬਨਿਤਾ, ਕੋਈ ਨ ਕਿਸਕੀ ਧਰਿਆ। ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਉਡੇ ਊੜਿਆ ਵੈਸੈ ਕੋਸਾ, ਤਿਸ ਪਾਛੈ ਬਚਰੇ ਸ਼ਰਿਆ। ਤਿਨ ਕਵਨ ਖਲਾਵੈ ਕਵਨ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ। ਜਨ ਨਾਨਕ ਬਲ ਬਲ ਸਦਬਲ ਜਾਈਐ, ਤੇਰਾ ਅੰਤ ਨਾ ਪਾਰਾ ਵਰਿਆ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇੱਕੋ ਓੰਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ, ਹਰ ਅਗਮਾ ਅਗਮ ਅਪਾਰਾ। ਸਭ ਧਿਆਵ ਹੇ ਸਭ ਧਿਆਵ ਹੇ, ਤੁਦ ਜੀ ਹਰ ਸੱਚੇ ਸਿਰਜਣਹਾਰਾ। ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾ ਤਾਰਾ। ਹਰ ਤਿਆਵ ਹੋ ਸੰਤ ਹੋ ਜੀ, ਸਭ ਦੁੱਖ ਵਿਸਾਰਨ ਹਾਰਾ। ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ, ਹਰ ਏਕੋ ਪੁਰਖ ਸਮਾਣਾ। ਇਕ ਦਾ ਤੇ ਇਕ ਭਿਖਾਰੀ ਜੀ, ਸਭ ਤੇਰੇ ਚੋਜ ਵਿਡਾਣਾ।

ਸੇਵਹਿ ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵਹਿ ਹਰ ਧਿਆਵਹਿ ਤੁਧ ਜੀ ਸੇ ਜਨ ਜੁਗ ਮਹਿ ਸੁਖਵਾਸੀ। ਸੇ ਮੁਕਤ ਭਇ ਜਿਨ ਹਰਿ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰਿ ਜੀ ਤੇ ਹਰਿ ਹਰਿ ਰੂਪ ਸਮਾਸੀ। ਸੇ ਧਨ ਜਿਨ ਹਰਿ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹਣ ਤੁਧ ਜੀ ਹਰਿ ਅਨੇਕ ਅਨੇਕ ਅਨੰਤਾ। ਤੇਰੀ ਅਨੇਕ ਕਰਹਿ ਹਰਿ ਪੂਜਾ ਜੀ ਤਪ ਤਪਹਿ ਜਪਹਿ ਬੇਅੰਤਾ। ਤੇਰੇ ਅਨੇਕ ਪੜ੍ਹੇ ਬੋ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ। ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰਿ ਭਗਵੰਤਾ। ਤੂੰ ਆਦਿ ਪੁਰਖ ਪਰੰਪਰ ਕਰਤਾ ਜੀ ਤੁਧ ਜੇ ਵਡੇ ਅਵਰ ਨਾ ਕੋਈ। ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ। ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੇ ਸੋ ਹੋਈ। ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ। ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈ। ਜੋ ਤੋ ਭਾਵੈ ਸੋਈ ਥੀਸੀ ਜੋ ਤੂੰ ਦੇਹੇ ਸੋਈ ਹਉ ਪਾਈ ਰਹਾਓ। ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰੇ ਤਿੰਨਾ ਅੰਮ੍ਰਿਤਨ ਪਾਇਆ। ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਧ ਆਪ ਵਿਛੋੜਿਆ ਪਿਮਲਾਇਆ। ਤੂੰ ਦਰੀਆਓ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ। ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਸ ਨੋ ਤੂੰ ਜਾਣਾ ਇਹ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿੰਦੂ ਜਾ ਅਵਰ ਨ ਕੋਏ। ਤੂੰ ਕਰ ਕਰ ਵੇਖ ਹੈ ਜਾਣ ਹੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਭੈਲੇ ਨਿਵਾਸਾ ਪਾਣੀ ਪਾਵਕ ਦਿਨੇ ਕੀਆ। ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹਿ ਡੂਬੀ ਅਲੇ। ਮਨ ਏਕ ਨ ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ। ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸ਼ਰਣਾ ਜਿੰਤੂ ਨਾਹੀ ਵੀਸਰਿਆ। ਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇ ਹਰੀਆ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੈ ਨਾ ਕਾਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਭਵ ਜਲ ਤਰਨ ਕੈ ਜਨਮ ਬ੍ਰਥਾ ਜਾਤ ਰੰਗ ਮਾਇਆ ਕੈ ਰਹਾਉ। ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰਿ ਰਾਇਆ। ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਾਖੋ ਸ਼ਰਮਾ ਏਕੋ ਓਂਕਾਰ। ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚਾਉ ਪਈ। ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ। ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ। ਹਮਰੇ ਦੁਸ਼ਟ ਸਵੈ ਤੁਮ ਘਾਵ ਹੋ ਆਪ ਹਾਥ ਦੈ ਮੋਹੇ ਬਚਾਵ ਹੋ। ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਵੈ ਕਰਤਾਰਾ। ਮੋਹ ਰੱਛਾ ਨਿਜ ਕਰ ਦੈ ਕਰੀਐ ਸਭ ਬੈਰਨ ਕੋ ਆਜ ਸੰਘਰੀਐ। ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ। ਤੁਮਹੇ ਸ਼ਾਡ ਕੋਈ ਅਵਰ ਨਾ ਧਿਆਉ ਜੋ ਅਬਰ ਚਹੋ ਸੁਤਮ ਤੇ ਪਾਉ। ਸੇਵਕ ਸਿੱਖ ਹਮਾਰੇ ਤਾਰੀ ਹੈ ਚੁਨ ਚੁਨ ਸਦਰ ਹਮਾਰੇ ਮਾਰੀ ਹੈ। ਆਪ ਹਾਥ ਦੈ ਮੁਜੈ ਉਬਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ। ਉਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੋਜੂ ਕਰੀ ਅਹੋ ਰੱਛਾ। ਰਾਖ ਲਿਹੋ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ। ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮ ਹੋ ਪਰੀ ਚਤੁਰਦਸ ਕੰਤਾ। ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਅਵਤਰਾ। ਕਾਲ ਪਾਏ ਕਰ ਬਿਸੁਨ ਪ੍ਰਕਾਸਾ ਸਕਲ ਕਾਲ ਕਾ ਕੀਆ ਤਮਾਸਾ। ਜਵਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੂਥੀਓ। ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ। ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈ ਜਛਣੇ ਪੁਜਾਇਓ। ਆਦਨ ਤੇ ਕੈ ਅਵਤਾਰਾ ਸੋਈ ਗੁਰੂ ਸਮਝਿਹੋ ਹਮਾਰਾ। ਨਮਸਕਾਰ ਤਿਸ ਹੀ ਕੋ ਹਮਾਰੀ।
सकल प्रजा जने आप सवारी सेवकन को सेव गुण सुख दियो सुतरण को पालमो बद कियो काट काट के अंतर की जानत भले बुरे की पीर पछानत चीटी ते कुंचर अस्थूला सब पर कृपा दृष्ट कर फूला संतन दुख पाए ते दुखी सुख पाए साधन के सुखी एक एक की पीर पछाने काट काट के पट पट की जाने जब युद्ध करख करा करतारा प्रजा तरत तब देह अपारा जब या करख करत हो काब हूँ तो मैं मिलत देह तार सब हूँ जेते बदन श्रेष्ठ सब तारे आप अपनी बूझ उचारे तुम सब ही ते रहत नरालम जानत भेद भेद अर आलम निरंकार निर्विकार निर्लंब आद नीलनाद संभ ताका मूढ़ उचारत भेदा जाको भेव न पावत बेदा ताको करपाहन अनुमानत महामूढ़ कछ भेद न जानत महादेव को कहत सदा शिव निरंकार का चीनत नह पेव आप अपनी बुध है जेती बरनत भिन्न भिन्न तुह तेती तुमरा लखारन जाए पसारा कह बिद सुजा प्रथम संसारा एक रूप अनूप स्वरूपा रंक भयो राव कहि भूपा अंडज जेरज से तज किनी उत्पुज खान बहुर रच दीनी कहों फूल राजा हुआ बैठा कहों सिमट प्यो संकरि कैठा सकरी श्रेष्ठ दुखाय चंपव आद जुगाद स्वरूप से अंपव अव रचा मेरी तुम करो सिखु बार सिख संगरो दुष्ट जिते उठवत उत्पाता सकल मलेच करो रण काता जे अस्तोचता शरणी परे तिनके दुष्ट दुखता मरे पुरख जवन पग परे त्योहारे तिनके तुम संकट सब टारे जो कल को एक बार त्यय है ताके काल निकट नह है रचा होए ताहि सब काला दुष्ट रिष्ट टरे तत्काला कृपा दृष्ट तन जाहे नहर हो ताके ताप तनक मोहर हो रिद्ध सिद्ध कर मोह सब होए दुष्ट शाह श्वस कह न कोई एक बार जिन तुम्हें संभारा काल फास देता है उबारा जिन नर नाम तिहारो कहा दारद दुष्ट दोख ते रहा खड़ग केत मैं शरण तिहारी

ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾ ਜੀਵਾਂ ਤਨ ਮੰਥੀ ਵਹਿ ਰਿਆ ਤਰਸ ਪਿਆ ਮਿਹਰਾਮਤ ਹੋਈ ਸਤਿਗੁਰ

0: ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ।

0: ਵਾਹਿਗੁਰੂ
1: ਜੀ ਕੀ ਫਤਿਹ।
2: ਅਗਰਦਾਸ ਹਮਾਰੀ ਜੀਉ ਪਿੰਡ ਸਾਹਿਬ, ਹੁਣ ਨਾਨਕ ਸਾਹਿਬ ਤੇਰੀ ਵਡਿਆਈ ਕੋਈ, ਮੇਰਾ ਵਾਹਿਗੁਰੂ ਬੋਲੋ ਜੀ। ਵਾਹਿਗੁਰੂ ਵਾਹਿਗੁਰੂ, ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਈ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਈ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਈ, ਹਰਜਨ ਹਰ ਗੋਬਿੰਦ ਨੋ ਸਿਮਰਾਉ ਸ਼੍ਰੀ ਹਰ ਰਾਏ, ਸ਼੍ਰੀ ਹਰਿ ਕ੍ਰਿਸ਼ਨ ਧਿਆਈਆ ਜੇ ਡਿੱਠੈ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਰ ਨਾਉ ਨ ਦਿਆਵੈ ਧਾਏ, ਸਭ ਥਾਈ ਹੋਈ ਸਹਾਇ, ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ, ਦੇਖ ਕੇ ਅੰਡਿਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਸੀ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਅਤੇ ਚੜਿਆਰਣਾਂ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮਣੀ ਹਾਰਿਆ ਸਿੱਖੀ ਕੇ ਸਾਂ ਸਵਾਸਾਂ ਨਾ ਨਿਭਾਹੀ, ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੱਤਾ ਆਵੇ, ਚੱਤਾਵਨ ਕਾ ਸਦਕਾ ਸਰਬ ਸੁਖ ਹੋਵੇ, ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਛਿਆ ਰਿਆ, ਦੇਗ ਤੇਗ ਫਤਿਹ ਬਿਰਧ ਕੀ ਪੈ, ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਾਦਾ ਰੱਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਹੀ ਦਾ ਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਵਾ ਨਿਤਾਣੇ ਤਾਂ ਨਿਓਟਿਆਂ ਦੀ ਓੜ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਤਸ਼ਾਹ ਜੀ ਆਪ ਜੀ ਕਿਰਪਾ ਦਿਆਲਤਾ ਸਦਕਾ, ਸੰਧਿਆ ਸਮੇਂ ਦੇ ਰਾਤਰੀ ਦੇ ਦੀਵਾਨ, ਗਦਰੀ ਬਾਬਿਆਂ ਦੇ ਇਤਿਹਾਸਕ ਸਥਾਨ ਗੁਰਦੁਆਰਾ ਸਾਹਿਬ ਸਰੋਕਣ ਵਿਖੇ ਸਜਾਏ ਗਏ ਸਜੇ ਦੀਵਾਨਾਂ ਵਿੱਚ ਪਾਤਸ਼ਾਹ ਜੀਓ, ਨਾਮ ਸਿਮਰਨ ਉਪਰੰਤ ਸੋਦਰ ਰਹਿ ਰਾਸ ਦੇ ਪਾਵਨ ਬਾਣੀ ਦੇ ਪਾਠ, ਨਿਤਨੇਮ ਆਰਤੀ, ਸ਼ਬਦ ਕੀਰਤਨ, ਸ਼ਿਵਪੁਰੇ ਆਨੰਦ ਸਾਹਿਬ ਜੀ ਦੇ ਗਾਇਨ, ਪਾਵਨ ਬਾਣੀ ਦਾ ਪਾਠ ਕੀਰਤਨ ਕਰਦੇ ਹਾਂ। ਬੇਅੰਤ ਪੁੱਲਾਂ ਅੱਗੋਂ ਵਾਸਤੇ ਸਤਿਗੁਰੂ ਜੀ ਉਸਮਤ ਪ੍ਰਦਾਨ ਕਰਨੀ, ਪਾਵਨ ਦਰਬਾਰ ਵਿੱਚ ਸੰਗਤਾਂ ਵੱਲੋਂ ਤਿਹਾਵਲ ਕੜਾ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਅਦਰ ਪ੍ਰਵਾਨ ਹੋਵੇ, ਪ੍ਰਵਾਨ ਪ੍ਰਸ਼ਾਦ ਸੰਗਤ ਵਿੱਚ ਵਰਤੇ, ਜੋ ਸ਼ਕੇ ਆਪ ਜੀ ਦਾ ਨਾਮ ਜਪੇ, ਕਿਰਪਾ ਕਰੋ ਦਰਾਈ ਸੰਗਤ ਨੂੰ ਇਲਾਹੀ ਸ਼੍ਰੀ ਮੁੱਖ ਵਾਕ ਬਖਸ਼ ਕੇ ਸੁਣਾ ਕੇ ਸਤਿਗੁਰੂ ਜੀਓ, ਨਿਹਾਲ ਨਿਹਾਲ ਕਰੋ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਪਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ ਗੁਰੂ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚਾ ਹੈ, ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਕੀ।

ਸਤਿਗੁਰ ਨਾਮ ਨਿਧਾਨ ਦ੍ਰਿੜਾਇਆ, ਚਿੰਤਾ ਸਗਲ ਬਿਨਾਸੀ, ਕਰ ਕਿਰਪਾ ਆਪਣੋ ਕਰ ਲੀਨਾ, ਮਨ ਵਸਿਆ ਅਵਨਾਸੀ, ਤਾਂ ਕੋ ਵਿਘਨ ਨਾ ਕਉ ਲਾਗੈ, ਜੋ ਸਤਿਗੁਰ ਆਪਣੇ ਰਾਖੇ, ਚਰਨ ਕਮਲ ਵਸੇ ਹਿਰਦੇ ਅੰਤਰ, ਅੰਮ੍ਰਿਤ ਹਰ ਰਸ ਚਾਖੇ, ਕਰ ਸੇਵਾ ਸੇਵਕ ਪ੍ਰਭ ਆਪਣੇ, ਜਿਨ ਮਨ ਕੀ ਇੱਛ ਪੁਜਾਈ, ਨਾਨਕ ਦਾਸ ਤਾਂ ਕੈ ਬਲਿਹਾਰੈ, ਜਿਨ ਪੂਰਨ ਪੈਜ ਰਖਾਈ, ਕਰ ਸੇਵਾ ਸੇਵਕ ਪ੍ਰਭ ਆਪਣੇ, ਜਿਨ ਮਨ ਕੀ ਇੱਛ ਪੁਜਾਈ, ਨਾਨਕ ਦਾਸ ਤਾਂ ਕੈ ਬਲਿਹਾਰੈ, ਜਿਨ ਪੂਰਨ ਪੈਜ ਰਖਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ, ਇੱਕ ਓਮਕਾਰ ਸਤਿਗੁਰੂ ਪ੍ਰਸਾਦ, ਜੈ ਕਰ ਕੀਰਤੇ ਆਖੀਐ, ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਵਰਹੋ ਸਿਰਜਣੇ ਹਾਰੋ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹੋਂ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਓ, ਨਿਤ ਨਿਤ ਜੀਅੜੇ ਸੰਭਾਲੀਅਨ, ਦੇਖੇ ਗਾ ਦੇ ਬਣੇ ਹਾਰ, ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕਵਣ ਸੁਮਾਰ, ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸਜਣ ਸੀਸੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ, ਘਰ ਘਰ ਇਹੋ ਪਹੁੰਚਾ, ਸਦੜੇ ਨਿਤ ਪਵਨ, ਸਦਨ ਹਾਰਾ ਸਿਮਰੀਐ ਨਾਨਕ, ਸੇ ਦੇ ਆਵਨ ਰਾਗਾ ਸਮਹੱਲਾ ਪਹਿਲਾ, ਛੇ ਕਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਏ ਰਹਾਉ, ਵਿਸਵੇ ਜਸਿਆਂ ਕਣੀਆਂ ਪਹਿਰਾਉ, ਤਿੱਤੀ ਵਾਰੀ ਮਾਉ ਹੋਆ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ, ਰਾਗ ਧਨਾਸਰੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ, ਦੀਪਕ ਬੰਨੇ ਤਾਰਕਾ, ਮੰਡਲ ਜਨਕ ਮੋਤੀ, ਧੂਪ ਮਲਿਆਨ ਲੋ ਪਵਨ ਚੋਰੋ ਕਰੇ, ਸਗਲ ਬੰਦਰਾਏ ਫੂਲੰਤ ਜੋਤੀ, ਕੈਸੀ ਆਰਤੀ ਹੋਏ ਭਾਉਖੰਡਣਾ ਤੇਰੀ ਆਰਤੀ, ਅਨਹਤਾ ਸ਼ਬਦ ਵਾ ਜੰਤ ਤੇਰੀ ਰਹਾਉ, ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਉ, ਸਹਿਸ ਮੂਰਤ ਨਨਾ ਏਕ ਤੋਹੀ, ਸਹਿਸ ਪਦ ਵਿਮਲ ਨਨ ਏਕ ਪਾਦ ਉਗੰਧ ਬਿਨ, ਸਹਿਸ ਤਵ ਗੰਧ ਹਿਵ ਚਲਤ ਮੋਹੀ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤ ਪਾਵੈ ਸੋ ਆਰਤੀ ਹੋਏ, ਹਰ ਚਰਨ ਕਮਲ ਮਕਰੰਦ ਲੋਪਿਤ ਮਨੋ, ਅਨ ਦਿਨੋ ਮੁਹਿਆਈ ਪਿਆਸਾ, ਕਿਰਪਾ ਜਲ ਦੇਹੇ ਨਾਨਕ ਸਾਰੰਕਉ, ਹੋਏ ਜਾਤੇ ਤੇਰੇ ਨਾਈ ਵਾਸਾ, ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੇ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰਲੇ ਮੰਡਲ ਮੰਡਾ ਹੇ, ਕਰ ਸਾਧੂ ਅੰਜਲੀ ਪੁਨ ਵੱਡਾ ਹੇ, ਕਰ ਡੰਡੋਤ ਪੁਨ ਵੱਡਾ ਹੇ ਰਹਾਉ, ਸਾਕਤ ਹਰ ਸਾਧਨ ਜਾਣਿਆ, ਤਿਨ ਅੰਤਰ ਹੋਮੈ ਕੰਡਾ ਹੇ, ਜਿਉਂ ਜਿਉਂ ਚਲੈ ਚੁਬੈ ਦੁਖ ਪਾਵੈ, ਜਮਕਾਲ ਸਹਿ ਸਿਰ ਡੰਡਾ ਹੇ, ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਉ ਖੰਡਾ ਹੇ, ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਖਣ ਬ੍ਰਹਿਮੰਡਾ ਹੇ, ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖੁੜ ਵੱਡਾ ਹੇ, ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੇ, ਰਾਗ ਗੌੜੀ ਪੂਰਵੀ ਮਹੱਲਾ ਪੰਜਵਾਂ, ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਵੇਲਾ, ਇਹਾਂ ਖਾਟ ਚਲੋ ਹਰ ਲਾਹਾ, ਆਗੈ ਬਸਨ ਸੁਹੇਲਾ, ਔਦ ਕਟੈ ਦਿਨ ਸੁਰੈਣਾਰੇ, ਮਨ ਗੁਰਮਿਲ ਕਾ ਸਵਾਰੇ ਰਹਾਉ, ਇਹੋ ਸੰਸਾਰ ਵਿਕਾਰ ਸੰਸੇ ਮੈਂ, ਤਰਿਓ ਬ੍ਰਹਮ ਗਿਆਨੀ, ਜਿਸ ਜਗਾਏ ਪੀਆ ਵਹਿਹੋ ਰਸ, ਅਕਥ ਕਥਾ ਤਿਨ ਜਾਨੀ, ਜਾ ਕੋ ਆਏ ਸੋਈ ਵਿਹਾਜੋ, ਹਰ ਗੁਰ ਤੇ ਮਨੈ ਬਸੇਰਾ, ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਏ ਗੋ ਫੇਰਾ, ਅੰਤਰ ਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ
ਨਾਨਕ ਦਾਸ ਇਹ ਸੁਖ ਮੰਗ।

ਬੇਨਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚੇਰੇ ਆਪਣੀ ਸ਼ਰਨ ਰਾਖ ਪ੍ਰਭ ਦਾਤੇ ਗੁਰਪ੍ਰਸਾਦ ਕਿਨੈ ਵਿਰਲੈ ਜਾਤੇ ਸੁਣੋ ਬਿਨੋ ਪ੍ਰਭ ਮੇਰੇ ਮੀਤਾ ਚਰਨ ਕਮਲ ਵਸੈ ਮੇਰੇ ਚੀਤਾ ਨਾਨਕ ਏਕ ਕਰੇ ਅਰਦਾਸ ਬਿਸਰ ਨਾਹੀ ਪੂਰਨ ਗੁਣਤਾਸ ਸੇ ਸੰਜੋਗ ਕਰਹੂੰ ਮੇਰੇ ਪਿਆਰੇ ਜਿਤ ਰਸਨਾ ਹਰ ਨਾਮ ਉਚਾਰੇ ਸੁਕਹੁ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪੰਜਵਾ ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ ਮਿਥਿਆ ਮੋਹ ਬੰਦ ਹੈ ਨਿਤ ਪਾਰਚ ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ ਮਿਥਿਆ ਮੋਹ ਬੰਦ ਹੈ ਨਿਤ ਪਾਰਚ ਮਾਧਵੇ ਭਜ ਦਿਨ ਨਿਤ ਰਹਿਣੀ ਜਨਮ ਪਦਾਰਥ ਜੀਤ ਹਰ ਸ਼ਰਣੀ ਰਹਾਉ ਕਰਤ ਵਿਕਾਰ ਦੋ ਕਰ ਝਾਰਤ ਰਾਮ ਰਤਨ ਰਿਦ ਤਿਲ ਨਹੀਂ ਧਾਰਤ ਭਰਨ ਪੁਖਣ ਸੰਗ ਔਧ ਵਿਹਾਣੀ ਜੈ ਜਗਦੀਸ਼ ਕੀ ਗਤ ਨਹੀਂ ਜਾਣੀ ਕਰਤ ਵਿਕਾਰ ਦੋ ਕਰ ਝਾਰਤ ਰਾਮ ਰਤਨ ਰਿਦ ਤਿਲ ਨਹੀਂ ਧਾਰਤ ਭਰਨ ਪੋਖਣ ਸੰਗ ਔਧ ਵਿਹਾਣੀ ਜੈ ਜਗਦੀਸ਼ ਕੀ ਗਤ ਨਹੀਂ ਜਾਣੀ ਸ਼ਰਨ ਸਮਰੱਥ ਅਗੋਚਰ ਸੁਆਮੀ

स्वामी उधर नानक प्रभ अंतर जामी। वाहिगुरु जी का खालसा वाहिगुरु जी की फतेह। सूही महला पंजवा। बहती जात कदे दिष्ट न तारत, मिथ्या मोह बंद है नित पारच। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤਿ ਅਜੂਨੀ ਸਦਾ ਗੁਰ ਪ੍ਰਸਾਦਿ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਕੀ ਸੱਚ ਸੋਚੈ ਸੋਚ ਨ ਹੋਈ ਸੁਖੀ ਲਖਵਾਰ ਚੁੱਪੈ ਚੁੱਪ ਨ ਹੋਈ ਜੇ ਲਾਇ ਰਹਾਂ ਲਿਵਤਾਰ ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਪਹਾੜ ਸਹਿ ਸਿਆਣਪਾ ਲੱਖ ਹੋਈ ਤਾਂ ਇੱਕ ਨ ਚੱਲੇ ਨਾਲ ਕਿਵ ਸਚਿਆਰਾ ਹੋਈ ਹੈ ਕਬ ਕੂੜ ਤੁਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨ ਕਿਹਾ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੋ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪਵਾਹੀਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੈ ਜੇ ਬੁਝੈ ਤਾਂ ਹੋਮੈ ਕਹੇ ਨ ਕੋਏ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੈ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵੇਖਣ ਦੀ ਚਾਰ ਗਾਵੇ ਕੋ ਸਾਜ ਕਰੇ ਤਨ ਖੇ ਹੋਈ ਗਾਵੇ ਕੋ ਜੀ ਲੈ ਫਿਰ ਦੇਹੀ ਗਾਵੇ ਕੋ ਜਪੈ ਦਿਸੈ ਦੂਰ ਗਾਵੇ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨਾ ਆਵੈ ਤੋਟ ਕਾਥ ਕਦ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਹੀ ਜੁਗਾ ਜੁਗੰਤਰ ਖਾਹੀ ਖਾਹੀ ਹੁਕਮੀ ਹੁਕਮ ਚਲਾਏ ਰਾ ਨਾਨਕ ਵਿਗਸਹਿ ਵੇ ਪ੍ਰਵਾਹ ਸੱਚਾ ਸਾਹਿਬ ਸੱਚ ਨਾਏ ਭਾਖਿਆ ਪੋਹ ਪਾਰ ਆਖੈ ਮੰਗੈ ਦੇਹੇ ਦੇਹੇ ਦਾਤ ਕਰੇ ਦਾਤਾਰ ਫਿਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮਹੋ ਕੇ ਬੋਲਣ ਬੋਲੀਐ ਜੇ ਸੁਨ ਤਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਇਹ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਓ ਦੁਖ ਪਰ ਹਰ ਸੋ ਘਰ ਲਹਿ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜਿਹੋਂ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਰਕ ਦਾਤਾ ਸੋ ਮੈਂ ਬਿਸਰ ਨਾ ਜਾਈ ਤੀਰਥ ਨਹਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਹੇ ਕਰੀ ਜੇਤੀ ਸਿਰ ਠੋ ਪਾਹੀ ਵੇਖਾ ਵਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਵਾਣਕ ਜੇ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚੱਲੇ ਸਭ ਕੋਏ ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗਲੇ ਜੇ ਤਿਸ ਨਦਰ ਨਹੀਂ ਆਵੀ ਤਾਂ ਬਾਤ ਨ ਪੁੱਛੈ ਕਿ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਏ ਨਾ ਸੁਝੈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀ ਸੁਰਨਾਥ ਸੁਣਿਆ ਧਰਤ ਵਲੇ ਆਕਾਸ਼ ਸੁਣਿਆ ਦੀਪ ਲੋਹ ਪਾਤਾਲ ਸੁਣਿਆ ਪੋਹ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਧੂਪ ਪਾਪ ਕਾਨਾਸ ਸੁਣਿਆ ਈਸ਼ਰ ਵਰਮਾ ਇੰਦ ਸੁਣਿਆ ਮੁਕਸਾਲਾ ਹਣਮੰਦ ਸੁਣਿਆ ਜੋਗ ਜੁਗ ਤਨ ਭੇਦ ਸੁਣਿਆ ਸਾਸਤ ਸਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਪਾਵ ਕਾ ਨਾਸ
ਸੁਣਿਆ ਸਤਸੰਤੋ ਗਿਆਨ, ਸੁਣਿਆ ਸੜਕਾ ਇਸ਼ਨਾਨ, ਸੁਣਿਆ ਪੁੜ ਪੁੜ ਪਾਵੈ ਮਾਨ, ਸੁਣਿਆ ਲਾਗੈ ਸਹਿ ਧਿਆਨ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੂ ਪਾਪ ਕਾ ਨਾਸ, ਸੁਣਿਆ ਸਰਾ ਗੁਣਾ ਕਹਿਗਾ, ਸੁਣਿਆ ਸੇਖ ਪੀਰ ਪਾਤਸ਼ਾਹ, ਸੁਣਿਆ ਅੰਧੇ ਪਾ ਬੈਰਾ, ਸੁਣਿਆ ਹੱਥ ਵੈ ਸਗਾਹ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹਿ ਪਿੱਛੇ ਪਛਤਾਏ, ਕਾਗਦ ਕਲਮ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਇ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਰ ਭਉਣ ਕੀ ਸ਼ੁੱਧ, ਮੰਨੈ ਮੋਹ ਝੂਟਾ ਨਾ ਖਾਏ, ਮੰਨੈ ਜਮਕੈ ਸਾਥ ਨ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਇ, ਮੰਨੈ ਮਾਰ ਗਠਾਕ ਨ ਪਾਏ, ਮੰਨੈ ਪਤਿਓ ਪ੍ਰਗਟ ਜਾਏ, ਮੰਨੈ ਮਗਨ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਇ, ਮੰਨੈ ਪਾਵ ਹੈ ਮੋਖ ਦੁਆਰ, ਮੰਨੈ ਪਰਿਵਾਰ ਹੈ ਸਾਧਾਰ, ਮੰਨੈ ਤਰ ਧਾਰੇ ਗੁਰਸਿੱਖ, ਮੰਨੈ ਨਾਨਕ ਭੁਹਿ ਨਾ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਇ, ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵ ਹੈ ਦਰਗਹਿਮਾਨ, ਪੰਚੇ ਸੋਹੈ ਦਰ ਰਾਜਾਨ, ਪੰਚਾਂ ਕਾ ਗੁਰੇਗ ਧਿਆਨ, ਜੇ ਕੋ ਕਹਿ ਕਰੈ ਵਿਚਾਰ, ਕਰਤੇ ਕਹਿ ਕਰਨਾ ਨਾਹੀਂ ਸੁਮਾਰ, ਧੌਲ ਧਰਮ ਦਇਆ ਕਾ ਭੂਤ, ਸੰਤੋਖ ਥਾ ਪ੍ਰਖਿਆ ਜਨ ਸੂਤ, ਜੇ ਕੋ ਬੁੱਝੈ ਹੋਵੈ ਸਚਿਆਰ, ਤਵ ਲੈ ਉਪਰ ਕਿਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸਤੇ ਭਾਰਤ ਲੈ ਕਮਣ ਜੋਰ, ਜੀ ਜਾ ਤਿਰੰਗਾ ਕਹੇ ਨਾਵ, ਸਭਨਾ ਲਿਖਿਆ ਬੁੜੀ ਕਲਾਮ, ਲਿਖਾ ਲਿਖ ਜਾਣੈ ਕੋਈ, ਲਿਖਾ ਲਿਖਿਆ ਕੀਤਾ ਹੋਏ, ਕੀਤਾ ਤਾਣ ਸਵਾਲਿਓ ਰੂਪ, ਕੀਤੀ ਦਾਤ ਜਾਣੈ ਕੌਣ ਕੂਤ, ਕੀਤਾ ਵਸਾਓ ਹੋਏ ਕੋ ਕਵਾਓ, ਤਿਸਤੇ ਹੋਏ ਲੱਖ ਦਰੀ ਆਓ, ਕੁਦਰਤ ਕਵਣ ਕਹਾਂ ਵਿਚਾਰ, ਵਰਨ ਜਾਵਾ ਇੱਕ ਵਾਰ, ਜੋਤ ਪਹਾ ਵੈਸਾਈ ਭਲੀ ਕਰ, ਤੂੰ ਸਦਾ ਸਲਾਮਤ ਨਿਰੰਕਾਰ, ਸੰਖ ਜਪ ਸੰਖ ਪਹਾਉ, ਸੰਖ ਪੂਜਾ ਸੰਖ ਤਪਤਾਉ, ਸੰਖ ਗ੍ਰੰਥ ਮੁਖ ਵੇਦ ਪਾਠ, ਸੰਖ ਜੋਗ ਮਨ ਰਹਿ ਉਦਾਸ, ਸੰਖ ਭਗਤ ਗੁਣ ਗਿਆਨ ਵਿਚਾਰ, ਸੰਖ ਸਤੀ ਸੰਘ ਦਾ ਤਾਰ, ਸੰਖ ਸੂਰ ਮੋਹ ਪਖਸਾਰ, ਸੰਖ ਮੋਹ ਲਵਲਾਈ ਤਾਰ, ਕੁਦਰਤ ਕਵਣ ਕਹਾਂ ਵਿਚਾਰ, ਵਾਰਨ ਜਾਵੈ ਇੱਕ ਵਾਰ, ਜੋਤ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਸੰਖ ਮੂਰ ਖੰਦ ਘੋਰ, ਸੰਖ ਚੋਰ ਹਰਾਮ ਖੋਰ, ਸੰਖ ਮਰ ਕਰ ਜਾਹੇ ਜੋਰ, ਸੰਖ ਗਲਬੜ ਤਿਆ ਕਮਾਹੇ, ਸੰਖ ਪਾਪੀ ਪਾਪ ਕਰ ਜਾਹੇ, ਸੰਖ ਕੂੜਿਆਰ ਕੂੜੇ ਫਿਰਾਹੇ, ਸੰਖ ਮਲਹੇ ਸ਼ਮਲ ਭਖ ਖਾਹੇ, ਸੰਖ ਨਿੰਦਕ ਸਿਰ ਕਰੈ ਪਹਾਰ, ਨਾਨਕ ਨੀਚ ਕਹਿ ਵਿਚਾਰ, ਵਰਨ ਜਾਵੈ ਇੱਕ ਵਾਰ, ਜੋਤ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਸੰਖ ਨਾਭ ਸੰਖ ਥਾਮ, ਗਮ ਗਮ ਸੰਖ ਲੋ, ਸੰਖ ਸਿਰ ਪਾਰ ਹੋਏ, ਅਖਰੀ ਨਾਮ ਅਖਰੀ ਸਲਾਹ, ਅਖਰੀ ਗਿਆਨ ਗਿਤ ਗੁਣ ਗਾ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਯੋਗ ਬਖਾਣ, ਜਿਨੇ ਲਿਖੇ ਤੇ ਸਿਰ ਨਾਹੀ, ਜੇ ਫੁਰਮਾਏ ਤਿਪਤੇ ਪਾਹੇ, ਜੇਤਾ ਕੀਤਾ ਦੇਤਾ ਨਾਉ, ਵਿਣ ਨਾਵੈ ਨਾਹੀ ਕੁਸਾਉ, ਕੁਦਰਤ ਕਵਣ ਕਹਾਂ ਵਿਚਾਰ, ਵਾਰਨ ਜਾਵੈ ਇੱਕ ਵਾਰ, ਜੋ ਤੁਤ ਪਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇ, ਪਾਣੀ ਧੋਤੈ ਉਤਰ ਸਿੱਖੇ, ਹੇ ਮੂਤ ਪਲੀਤੇ ਕੱਪੜ ਹੋਏ, ਦੇ ਸਾਬੂਣ ਲਈਆ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ, ਪੁੰਨੀ ਪਾਪੇ ਆਖਣ ਨਾਹੀ, ਕਰ ਕਰ ਕਰਣਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾਹੋ, ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਨ ਨਹਾਉ, ਸਭ ਗੁਣ ਤੇਰੇ ਮੈਂ ਨਾਹੀ ਕੋਈ, ਬਿਨ ਗੁਣ ਕੀਤੇ ਭਗਤ ਨਾ ਹੋਈ, ਸਵਸਤੇ ਆਥ ਬਾਣੀ ਬਰਮਾਉ, ਸਤ ਸੁਹਾਣ ਸਦਾ ਮਨ ਚਾਉ, ਕਵਣ ਸੁਵੇਲਾ ਭਗਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸਿਰ ਉੱਤੇ ਮਾਹੋ, ਕਵਣ ਜਿਤ ਹੋਆ ਆਕਾਰ, ਵੇਲ ਨ ਪਾਈਆ ਪੰਡਿਤ ਹੀ, ਜੇ ਹੋਵੈ ਲਿਖ ਪੁਰਾਣ, ਭਗਤ ਨ ਪਾਇਓ ਕਾਦੀਆਂ, ਜੇ ਲਿਖਣ ਲੇਖ ਕੁਰਾਨ, ਥਿਤ ਵਾਰਨ ਜੋਗੀ ਜਾਣੈ ਰੁਤ ਮਾਹ, ਨਾ ਕੋਈ ਜਾ ਕਰਤਾ ਸਿੱਠੀ ਕੁਸਾ, ਜੇ ਆਪੇ ਜਾਣੈ ਸੋਈ, ਕਿਉਂ ਕਰ ਆਖਾ ਕਿਉਂ ਸਾ ਲਾਹੀ, ਕਿਉਂ ਵਰਨੀ ਕਿਉਂ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ, ਵੱਡਾ ਸਹਿ ਵੱਡੀ ਨਾਈ, ਕੀਤਾ ਜਾ ਕਾ ਹੋਵੈ, ਨਾਨਕ ਜੇ ਕੋ ਆਪੋ ਜਾਣੈ, ਅਗਹ ਗਹਿ ਨਾ ਸੋ ਹੈ, ਪਾਤਾਲਾਂ ਪਾਤਾਲ ਲੱਖ, ਆਗਾਸਾਂ ਆਗਾਸ, ਓੜ ਕੋੜ ਕਪਾਲ ਥਕੇ, ਵੇਦ ਕਹਿਣਿਕ ਬਾਤ, ਸਹਿਸ ਅਠਾਰਾਂ ਕਹਿਣ ਕਿਤੇਬਾਂ, ਅਸਲੁਕ ਧਾਤ, ਲਿਖਾ ਹੋਏ ਤਾਂ ਲਿਖੀ ਹੈ, ਲਿਖਿਆ ਹੋਏ ਬਿਨਾਸ, ਨਾਨਕ ਵੱਡਾ ਆਖੀ ਹੈ, ਆਪੇ ਜਾਣੈ ਆਪ,
ਸਾਲਾਹੀ ਸਾਲਾਹੀ ਤੀ ਸੁਤਨ ਪਾਈਆ ਨਦੀਆਂ ਤਹਿਵਾ ਪਵੈ ਸਮੁੰਦ ਨ ਜਾਣੀਐ ਸਮੁੰਦ ਸਾਹ ਸੁਲਤਾਨ ਗ੍ਰਹਿ ਸੇਤੀ ਮਾਲ ਧਨ ਕੀੜੀ ਤੁਰ ਨ ਹੋ ਬਣੀ ਜੇ ਤਿਸ ਮਨੋ ਨਾ ਵਿਸਰੈ ਅੰਤਨਾ ਸਿਫਤੀ ਕਹਿਣ ਨ ਅੰਤੁ ਅੰਤਨ ਕਰਨ ਦੇ ਨ ਅੰਤੁ ਅੰਤਨਾ ਵੇਖਣ ਸੁਣ ਨ ਅੰਤੁ ਅੰਤਨ ਜਪੈ ਕਿਆ ਮਨ ਮੰਤੁ ਅੰਤਨ ਜਪੈ ਕੀਤਾ ਆਕਾਰ ਅੰਤਨ ਜਪੈ ਪਾਰਾ ਵਾਰ ਅੰਤ ਕਾਰਨ ਕੇ ਤਿਬਰ ਲਾਹੇ ਤਾਂ ਕਿ ਅੰਤ ਨ ਪਾਏ ਜਾਹੇ ਅੰਤ ਨ ਜਾਣੈ ਕੋਹੇ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਇਹ ਬੜ ਉੱਚਾ ਹੋਵੇ ਕੋਈ ਤੁਸੀਂ ਉੱਚੇ ਕੋ ਜਾਣੈ ਸੋਏ ਜਿਵੜੇ ਆਪ ਹੂ ਜਾਣੈ ਆਪ ਆਪ ਹੂ ਨਾਨਕ ਨਦਰੀ ਕਰਮੀ ਧਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲਨ ਤਮਾਏ ਕੇਤੇ ਮੰਗੈ ਜੋ ਦਪਾਰ ਕੇਤਿਆ ਗਣਤ ਨਹੀਂ ਵਿਚਾਰ ਕਿਤੇ ਖੱਪ ਤੁੱਟੈ ਬੇਕਾਰ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖ ਆਹੀ ਖਾਹੇ ਕਿਤੇ ਅੰਧੂ ਪੂਸਦ ਮਾਰ ਹੇ ਪਿਹ ਦਾਤਰੀ ਦਾ ਤਾਰ ਬੰਦ ਖਲਾਸੀ ਭਾਣੈ ਹੋਏ ਹੋਰ ਆਖ ਨ ਸਕੈ ਕੋਏ ਜੇ ਕੋ ਖਾਏ ਕਾਖਣ ਪਾਏ ਉਹ ਜਾਣੈ ਜੇ ਤੀਮ ਖਾਏ ਆਪੇ ਜਾਣੈ ਆਪੇ ਦੇ ਆਖ ਸੇ ਭੈ ਕਈ ਕੇ ਜਿਸਨੋਂ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਮੁੱਲ ਗੁਣ ਮੁੱਲ ਵਾਪਾਰ ਮੁੱਲ ਵਾਪਾਰੀਏ ਮੁੱਲ ਭੰਡਾਰ ਮੁੱਲ ਆਵੈ ਮੁੱਲੈ ਜਾਏ ਮੁੱਲ ਪਾਏ ਮੁੱਲ ਸਮਾਹੇ ਅਮੁੱਲ ਧਰਮੁੱਲ ਦੀਵਾਨ ਮੁੱਲ ਤੁਲ ਮੁੱਲ ਪ੍ਰਵਾਨ ਮੁੱਲ ਬਖਸ਼ੀਸ਼ ਮੁੱਲ ਨਿਸ਼ਾਨ ਮੁੱਲ ਕਰ ਮੁੱਲ ਫਰਮਾਨ ਮੁੱਲ ਮੁੱਲ ਆਖਿਆ ਨਾ ਜਾਏ ਆਖ ਆਖਰ ਹਿਲ ਬਲਾਏ ਆਖੈ ਵੇਦ ਪਾਠ ਪੁਰਾਣ ਆਖੈ ਪੜੇ ਕਰੈ ਬਖਿਆਣ ਆਖੈ ਬਰਮੇ ਆਖੈ ਇੰਦ ਆਖੈ ਗੋਪੀ ਤੈ ਗੋਬਿੰਦ ਆਖੈ ਈਸ਼ਰ ਆਖੈ ਸਿੱਧ ਆਖੈ ਕਿਤੇ ਕਿਤੇ ਬੁੱਧ ਆਖੇ ਦਾਨ ਆਖੇ ਦੇਵ ਆਖੇ ਸੁਰ ਨਰ ਮੁੰਜਨ ਸੇਵ ਕਿਤੇ ਆਖੇ ਆਖਣ ਪਾਹੇ ਕਿਤੇ ਕਹਿ ਕੇ ਉੱਠ ਉੱਠ ਜਾਹੇ ਇਤੇ ਕਿਤੇ ਹੋਰ ਕਰੇਹੀ ਤਾਂ ਆਖ ਨ ਸਕੈ ਕਈ ਕੇ ਜੇ ਵੜ ਭਾਵੈ ਤੇ ਵੜ ਹੋਏ ਨਾਨਕ ਜਾਣ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਏ ਸਿਰ ਗਾ ਵਾਰ ਅਗਾ ਵਾਰ ਸੋਦਰ ਕਿਹਾ ਸੋ ਕਰ ਕਿਹਾ ਜਿਤ ਬੈ ਸਰਬ ਸੰਭਾਲੇ ਵਾਜੇ ਨਾਦ ਅਨੇਕ ਸੰਖਾ ਕਿਤੇ ਵਾਵਣੇ ਹਾਰ ਕਿਤੇ ਰਾਗ ਭਰੀ ਸੋ ਕਹੀਨ ਕਿਤੇ ਗਾਵਣੇ ਹਾਰੇ ਗਾਵੈ ਤੋਨੋ ਪੌਣ ਪਾਣੀ ਵੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ ਗਾਵੇ ਇੰਦ ਇੰਦਾਸਨ ਬੈਠੇ ਦੇਵਤਿਆਂ ਦਰਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰਖੀਸੇ ਜੁਗ ਜੁਗ ਵੇਦਾਂ ਨਾਲੇ ਗਾਵੈ ਮੋਹਣੀਆਂ ਮਨ ਮੋਹਨ ਸੁਰਗਾ ਮਛ ਪਿਆਲੇ ਗਾਵਮ੍ਰਿਤ ਨੂੰ ਪਾਏ ਤੇਰੇ ਅਰਸਰ ਤੀਰਥ ਨਾਲੇ ਗਾਵੈ ਜੋਤ ਮਹਾਂਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਵ ਭੰਡਾ ਕਰ ਕਰ ਰੱਖੇ ਤਾਰੇ ਸਹੀ ਤੁਦਨੋਂ ਗਾਵੈ ਜੋ ਤੁਧ ਪਾਵਮ੍ਰਿਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਨ ਸੇਵੇਂ ਚਿਤਨਾਵਨ ਨਾਨਕ ਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸੱਚੀ ਨਾਈ ਹੈ ਪੀ ਹੋਸੀ ਜੈ ਨ ਜਾਸੀ ਰਚਨਾ ਜਨ ਰਚਾਈ ਰੰਗੀ ਰੰਗੀ ਭਾਂਤੀ ਕਰ ਕਰ ਜਨ ਸੀ ਮਾਇਆ ਜਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰ ਸਹੀ ਹੁਕਮ ਨ ਕਰਨਾ ਜਾਈ ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿ ਰਜਾਈ ਮੁੰਦਾ ਸੰਤੋਖ ਸ਼ਰਮ ਪਾ ਝੋਲੀ ਧਿਆਨ ਕੀ ਕਰੇ ਵਿਭੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਰੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮੰਜੀਤੈ ਜਗਜੀਤ ਆਦੇਸ਼ ਤਿਸੈ ਆਦੇਸ਼ ਆਦ ਨੀਲ ਨਾਦ ਅਨਾਥ ਜੁਗ ਜੁਗ ਏਕੋ ਵੇਸ ਭੂਤ ਗਿਆਨ ਦਇਆ ਭੰਡਾਰਨ ਕੜਕੜ ਵਾਜੈ ਨਾਦ ਆਪ ਨਾਥ ਨਾਥੀ ਸਭ ਜਾਕੀ ਰਿਦ ਸਿਧ ਪ੍ਰਸਾਦ ਸੰਜੋਗ ਜਦੋਂ ਕਾਰ ਚਲਾਵੈ ਲਿਖਿਆ ਵੈ ਭਾਗ ਆਦਿ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਯੁਗਤ ਵਿਆਹੀ ਤਿਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਈ ਦੀ ਬਾਣ ਜੇ ਤੁਸੀਂ ਭਾਵੈ ਤਵੈ ਚਲਾਵੈ ਜੇ ਹੋਵੈ ਫੁਰਮਾਨ ਉਹ ਵੇਖੈ ਉਹਨਾਂ ਨਦਰ ਨ ਆਵੈ ਬਹੁਤਾ ਹੈ ਵਡਾਣ ਆਦੇ ਤਿਸੈ ਆਦੇਸ਼ ਆਦ ਨੀਲ ਅਨਾਦ ਨਾਹਤ ਜੁਗ ਜੁਗ ਏਕੋ ਵੇਸ ਆਸਣ ਲੋਇ ਲੋਇ ਭੰਡਾਰ ਜੁਗ ਚ ਪੈ ਸੋ ਏਕਾ ਵਾਰ ਕਰ ਕਰ ਵਿਖੇ ਸਿਰਜ ਨਿਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇ ਤਸੈ ਆਦੇਸ ਆਦ ਨੀਲ ਅਨਾਦ ਅਨਾਹ ਜੁਗ ਜੁਗ ਏਕੋ ਵੇਸ ਇੱਕ ਦੂਜੀ ਭਉ ਲੱਖ ਹੋਹੇ ਲੱਖ ਹੋਵੈ ਲੱਖ ਵੀਸ ਲੱਖ ਲਗੇੜਾ ਆਖੀ ਹੈ ਇੱਕ ਨਾਮ ਜਗਦੀਸ਼ ਏ ਤੁਰਾ ਪਤ ਪਵੜੀਆਂ ਚੜੀਆ ਹੋ ਇਹ ਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈ ਹੈ ਕੋੜੀ ਕੂੜੈ ਠੀਸ ਆਖਣ ਜ਼ੋਰ ਚ ਪੈਣਾ ਜ਼ੋਰ ਜ਼ੋਰ ਨਾ ਮੰਗਣ ਦੇ ਨਾ ਜ਼ੋਰ ਜ਼ੋਰ ਨਾ ਜੀਵਨ ਮਰਨੈ ਜ਼ੋਰ ਜ਼ੋਰ ਨਾ ਰਾਜਮਾਲ ਮਨਸੋਰ ਜ਼ੋਰ ਨਾ ਸੁਰਤੀ ਗਿਆਨ ਵਿਚਾਰ ਜ਼ੋਰ ਨਾ ਜੁਗਤੀ ਛੋਟੇ ਸੰਸਾਰ ਜਿਸਾ ਜ਼ੋਰ ਕਰ ਵੇਖੈ ਸੋਏ ਨਾਨਕ ਤੁਮਨੀਚ ਨ ਕੋਏ ਰਾਤੀ ਰੁਤੀ ਥਿੱਤੀ ਵਾਰ ਪੁਣ ਪਾਣੀ ਅਗਨੀ ਪਾਤਾਲ ਤਿਸਵੇ ਧਰਤੀ ਥਾਪ ਰਖੀ ਧਰਮਸਾਲ ਤਿਸਵੇ ਜੀ ਜੁਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਈ ਵਿਚਾਰ ਸੱਚਾ ਸੱਚਾ ਦਰਬਾਰ
ਤਿੱਥੇ ਸੋਹਣ ਪੰਜ ਪਰਵਾਨ ਦਰੀ ਕਰਮ ਪਵੈ ਨਿਸ਼ਾਨ, ਕਚ ਪਕਾਈ ਉਥੇ ਪਾਏ ਨਾਨਕ, ਗਏ ਜਪੈ ਜਾਏ ਧਰਮ ਖੰਡ ਕਹਿ ਧਰਮ, ਗਿਆਨ ਖੰਡ ਕਾ ਖੋ ਕਰਮ, ਕੇਤੇ ਪੌਣ ਪਾਣੀ ਵੈਸੰਤਰ ਕੇਤੇ ਕਾਨ ਮਹੇਸ਼, ਕੇਤੇ ਬਰਮੇ ਘਾੜਤ ਘੜੀਐ ਰੂਪ ਰੰਗ ਕੇ ਵੇਸ, ਕੇਤੀਆਂ ਕਰਮ ਭੂਮੀ ਮੇਰ ਕੇਤੇ, ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ ਕੇਤੇ ਸਿਦਬੁੱਧ ਨਾਥ ਕੇਤੇ, ਕੇਤੇ ਦੇਵੀ ਵੇਸ ਕੇਤੇ, ਦੇਵਦਾਨ ਮੁਨ ਕੇਤੇ, ਕੇਤੇ ਦਸਮੋਂਦ ਕੇਤੇ ਖਾਣੀ ਕੇਤੇ ਅਬਾਣੀ, ਕੇਤੇ ਪਾਤ ਨਰਿੰਦ ਕੇਤੀਆਂ ਸੁਰਤੀ ਸੇਵਕ, ਕੇਤੇ ਨਾਨਕ ਅੰਤਨੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋਡ ਆਨੰਦ, ਸ਼ਰਮ ਖੰਡ ਕੀ ਬਾਣੀ ਰੂਪ, ਤਿੱਥੈ ਘਾੜਤ ਘੜੀਆਂ ਬਹੁਤ ਅਨੂਪਤਾ, ਕੀਆਂ ਗੱਲਾਂ ਕੱਥੀਆਂ ਨਾ ਜਾਹੇ, ਜੇ ਕੋ ਕਹਿ ਪਿੱਛੇ ਪਛਤਾਈ, ਤਿੱਥੈ ਘੜੀਆਂ ਸੁਰਤ ਮਤ ਮਨ ਬੁੱਧ, ਤਿੱਥੈ ਘੜੀਆਂ ਸੁਰਾਂ ਸਦਾ ਕੀ ਸੁੱਧ, ਕਰਮਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਤ ਮਹਾਂਬਲ ਸੂਰ, ਤਨ ਮੈਂ ਰਾਮ ਰਿਹਾ ਭਰਪੂਰ, ਤਿੱਥੈ ਸੀਤੋ ਸੀਤਾ ਮੈਂ ਮਾਹੇ, ਤਾਂ ਕਿ ਰੂਪ ਨਾ ਕਥਨੇ ਜਾਏ, ਨਾਉ ਮਰਨ ਠਾਕੇ ਜਾਏ, ਜਿਨ ਕਰ ਰਾਮ ਬਸਾ ਮਨ ਮਾਹੇ, ਤਿੱਥੈ ਭਗਤ ਬਸੈ ਕੇ ਲੋ ਕਰ ਅਨੰਦ ਸੱਚਾ ਮਨ ਸੋਏ, ਸੱਚ ਖੰਡ ਬਸੈ ਨਿਰੰਕਾਰ, ਕਰ ਕਰ ਵਿਖੇ ਨਿਦਰ ਨਿਹਾਲ, ਤਿੱਥੈ ਖੰਡ ਮੰਡਲ ਭੰਡ, ਜੇ ਕੋ ਕਥੈ ਤਨ ਤਨ ਅੰਤ, ਤਿੱਥੈ ਲੋ ਲੋ ਆਕਾਰ, ਜਿਵ ਜਿਵ ਹੁਕਮ ਤਵੈਤ ਵਿਕਾਰ, ਵੇਖੇ ਵਿਕਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ, ਜਤ ਪਹਾਰਾ ਧੀਜ ਸੁਨਿਆਰ, ਅਹਰਣ ਮਤ ਵਿਦਥੀ ਹਾਰ, ਪਾਓ ਖੱਲਾਂ ਅਗਨ ਤਪਤਾਓ, ਭਾਂਡਾ ਪਾਓ ਅੰਮ੍ਰਿਤ ਤਿਤ ਢਾਲ, ਘੜੀਆਂ ਸ਼ਬਦ ਜੀ ਟਕਸਾਲ, ਜਿਨ ਕਹੋ ਨਦਰ ਕਰਮ ਤਨਕਾਰ, ਨਾਨਕ ਨਦਰੀ ਨਦਰ ਨਿਹਾਲ ਸਲੋਕ, ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ, ਦਿਵਸ ਰਾਤ ਦੋਇ ਦਾਹੀ ਦਾਇਆ, ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ, ਵਚ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ, ਜਿਨੀ ਨਾਮ ਤਿਹਾਏ ਆਹ ਗਏ ਮਸ਼ਕਤ ਕਾਲ, ਨਾਨਕ ਤੇ ਮੁਖੋ ਜਲੇ ਕੇਤੀ ਛੁੱਟੀ ਨਾਲ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਜਾਪ ਸ਼੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਸ਼ੰਤ ਪ੍ਰਸਾਦ, ਚੱਕਰ ਚੇਨ ਹਰ ਵਰਨ ਜਾਤ ਹਰ ਪਾਤ ਨੈਨ ਜਿਹੇ, ਰੂਪ ਰੰਗ ਹਰ ਰੇਖ ਭੇ ਕੋ ਕਹਿ ਨਾ ਸਕਤ ਕਿਹੇ, ਚੱਲ ਮੂਹਰ ਤਨ ਪੋ ਪ੍ਰਕਾਸ਼, ਮਤੋਜ ਕਹਿਜੈ ਕੋਟ ਇੰਦਰ ਇੰਦਰਾਣ ਸ਼ਾਹ ਸ਼ਾਹਣ ਗਣਿਜੈ, ਤਿਰਪੁਣ ਮਹੀ ਪਸੁਰ ਨਰ ਸੁਰ ਨੇਤ ਨਿਤ ਬੰਤਰਨ ਕਹਿ, ਤਬ ਸਰਬਨਾਮ ਕਥੈ ਕਵਨ ਕਰਮ ਨਾਮ, ਵਰਨ ਸੁਮਤ ਭੁਜੰਗ ਪਿਆ ਛੰਦ, ਨਮਸਤੰ ਕਾਲੇ ਨਮਸਤੰ ਕਿਰਪਾਲੇ ਨਮਸਤੰ ਰੂਪੇ ਨਮਸਤੰ ਰੂਪੇ, ਨਮਸਤੰ ਭੇਖੇ ਨਮਸਤੰ ਲੇਖੇ ਨਮਸਤੰ ਕਾਹੇ ਨਮਸਤੰ ਜਾਏ ਨਮਸਤੰ ਗੰਜੇ ਨਮਸਤੰ ਭੰਜੇ ਨਮਸਤੰ ਨਾਮੇ ਨਮਸਤੰ ਠਾਮੇ ਨਮਸਤੰ ਕਰਮੰ ਨਮਸਤੰ ਧਰਮੰ ਨਮਸਤੰ ਨਾਮੰ ਨਮਸਤੰ ਧਾਮੰ ਨਮਸਤੰ ਜੀਤੇ ਨਮਸਤੰ ਭੀਤੇ ਨਮਸਤੰ ਬਾਹੇ ਨਮਸਤੰ ਅਡਾਹੇ ਨਮਸਤੰ ਨੀਲੇ ਨਮਸਤੰ ਨਾਦੇ ਨਮਸਤੰ ਛੇਦੇ ਨਮਸਤੰ ਗਾਦੇ ਨਮਸਤੰ ਗੰਜੇ ਨਮਸਤੰ ਭੰਜੇ ਨਮਸਤੰ ਉਧਾਰੇ ਨਮਸਤੰ ਪਾਰੇ ਨਮਸਤੰ ਸੋਇਕੈ ਨਮਸਤੰ ਨੇਕੈ ਨਮਸਤੰ ਭੂਤੇ ਨਮਸਤੰ ਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਭੇਸੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਤਹਤੇ ਨਮਸਤੰ ਨਿਰਕਹਤੇ ਨਮਸਤੰ ਨਿਰਧੂਤੇ ਨਮਸਤੰ ਭੂਤੇ ਨਮਸਤੰ ਲੋਕੇ ਨਮਸਤੰ ਸੋਕੇ ਨਮਸਤੰ ਨਿਰਤਾਪੇ ਨਮਸਤੰ ਤਿਰਮਾਨੇ ਨਮਸਤੰ ਨਿਧਾਨੇ ਨਮਸਤੰ ਗਾਹੇ ਨਮਸਤੰ ਅਭਾਹੇ ਨਮਸਤੰ ਤਿਰਵਰਗੇ ਨਮਸਤੰ ਸਰਗੇ ਨਮਸਤੰ ਪਰਭੋਗੇ ਨਮਸਤੰ ਸੁਜੋਗੇ ਨਮਸਤੰ ਰੰਗੇ ਨਮਸਤੰ ਭੰਗੇ ਨਮਸਤੰ ਗਮੇ ਨਮਸਤਸਰਮੇ ਨਮਸਤੰ ਜਲਾਸਰੇ ਨਮਸਤੰ ਨਰਾਸਰੇ ਨਮਸਤੰ ਜਾਤੇ ਨਮਸਤੰ ਪਾਤੇ ਨਮਸਤੰ ਮਜਬੇ ਨਮਸਤਸਤਜਬੇ ਅਦੇ ਸੰਦੇਸੇ ਨਮਸਤੰ ਭੇਸੇ ਨਮਸਤੰ ਨਿਰਧਾਮੇ ਨਮਸਤੰ ਨਿਰਵਾਮੇ ਨਮਸਰ ਕਾਲੇ ਨਮਸਰ ਦਿਆਲੇ ਨਮਸਰ ਰੂਪੇ ਨਮਸਰ ਭੂਪੇ ਨਮਸਰ ਖਾਪੇ ਨਮਸਰ ਥਾਪੇ ਨਮਸਰ ਕਾਲੇ ਨਮਸਰ ਪਾਲੇ ਨਮਸਤਸ ਦੇਵੈ ਨਮਸਤੰ ਪੇਵੈ ਨਮਸਤੰ ਅਜਨਮੇ ਨਮਸਤੰ ਸੋਭਨਮੇ ਨਮਸਰ ਵਗਾਉਣੇ ਨਮਸਰ ਪਹੁਣੇ ਨਮਸਰ ਰੰਗੇ ਨਮਸਰ ਭੰਗੇ ਨਮਕਾਲ ਕਾਲੇ ਨਮਸਤਸ ਦਿਆਲੇ ਨਮਸਤੰ ਵਰਨੇ ਨਮਸਤੰ ਮਰਨੇ ਨਮਸਤੰ ਜਰਾਰੰਗ ਨਮਸਤੰ ਕਰਤਾਰੰਗ ਨਮੋ ਸਰਵਤੰਦੇ ਨਮੋਸਤੁ ਅਭੰਧੇ ਨਮਸਤੰ ਨਿਰਸਾਕੇ ਨਮਸਤੰ ਨਿਰਵਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸਤਰਾਗੇ ਨਮਸਤੰ ਸੁਹਾਗੇ ਨਮੋ ਸਰਵਸੋਖੰ ਨਮੋ ਸਵ ਪੋਖੰ ਨਮੋ ਸਵ ਕਰਤਾ ਨਮੋ ਸਵ ਹਰਤਾ ਨਮੋ ਜੋਗ ਜੋਗੇ ਨਮੋ ਪੋਹ ਪੋਗੇ ਨਮੋ ਸਵ ਦਿਆਲੇ ਨਮੋ ਸਰ ਪਾਲੇ ਚਾਚੇ ਛੰਦ ਪ੍ਰਸਾਰ ਰੂਪੈ ਨੂੰ ਪੈ ਜੂਗੈ ਭੂਹਿਆ ਲੇਖੈ ਭੇਖੈ ਨਾਮੈ ਕਾਮ ਹੈ ਅਤੇ ਹੈ ਪਿਆ ਜੀਤੈ ਭੀਤੈ ਤਰਮਾਨ ਨਿਧਾਨ ਹੈ ਤਰਵਰਗੈ ਸਰਗੈ ਨੀਲੈ ਨਾਦ ਹੈ ਜੇ ਹੈ ਜਾਦ ਹੈ ਜਨ ਮੈਂ ਭਰਨੈ ਪੂਤੈ ਭਰਨੈ ਗੰਜੈ ਭੰਜੈ ਝੂਜੈ ਝਾਂਜੈ ਮੀ ਕੈਰ ਫੀਕ ਹੈ ਅਦੰ ਅਤੰਦ ਹੈ ਅਬੰਧ ਹੈ ਨਿਰਭੂਜ ਹੈ ਸੂਜ ਹੈ ਕਾਲ ਹੈ ਜਾਲ ਹੈ ਲਾਹ ਹੈ ਜਾਹ ਅਨੰਤ ਹੈ ਮਹੰਤ ਹੈ ਹਰੀ ਕਹਿੰਦੇ ਸ੍ਰੀ ਕਹਿੰਦੇ ਲੰਬੈ ਸੰਬੈ ਗਮ ਹੈ ਜਮੈ ਪੂਤੈ ਛੂਤੈ ਲੋਕੈ ਸ਼ੋਕੈ ਕਰਮੈ ਭਰਮੈ ਅਜੀਤ ਹੈ ਪੀਤ ਹੈ ਬਾਹੈ ਗਾਹੈ ਮਾਨ ਨਿਧਾਨ ਨੇ ਕੈਂ ਪ੍ਰੇ ਕੈਂ ਭਜੰਗ ਪਿਆ ਛੰਦ ਨਮੋ ਸਰਮਾਨੇ ਸਮਸਤਿ ਨਿਧਾਨ ਨਿਨਮਨ ਨਮਸਤੰ ਦੇਵ ਦੇਵੇ ਨਮੋ ਸਰਮਾਨੇ ਸਮਸਤਿ ਨਿਧਾਨ ਨਮੋ ਦੇਵ ਦੇਵੇ ਭੇਖੀ ਪਿਹੇ ਬੇ ਨਮੋ ਕਾਲ ਕਾਲੇ ਨਮੋ ਸਰਪਾਲੇ ਨਮੋ ਸਰ ਗਾਉਣੇ ਨਮੋ ਸਰ ਪਾਉਣੇ
अणंगी नाथ इंद्र संगी परमाथ नमो पान पान नमो महान पान नमो चंद्र चंद्र नमो पान पान नमो गीत गीत नमो तान तान नमो नृत्य नृत्य नमो नाद नाद नमो पान पान नमो भाद भादे अणंगी नामे समस्ती स्वरूपे परभंगी परमाते समस्ते विभूते कलं कं बनाने कलंके स्वरूपे नमो राज राजे संग परम रूपे नमो जोग जोगे संग परम सिद्धे नमो राज राजे संग परम भृदे नमो शस्त्र पाणि नमो अस्त्र माणि नमो परम ज्ञात नमो लोक माता पेखी परमी भोगी भुगते नमो जोग जुगे सर्म परम जुगते नमो नित नारायणे क्रूर कर्मे नमो प्रेत प्रे देवे सुधर्मे नमो रोग हरता नमो राग रूपे नमो शाह शाह नमो पू पूप नमो दान दान नमो महान मान नमो रोग रोग नमो स्तंग शनाने नमो मंत्र मंत्रंग नमो जंतर जंतरंग नमो श्रेष्ठ नमो तंत्र तंत्रंग सदा सचदानंद सरंग प्रणासी नूपे रूपे समस्त निवासी सदा सिद्धा बुद्धा वृतकर्ता अधो ओद अर्दंग अंग ओघ हरता परम परम परमेश्वरं प्रोषपालं सदा सर्वदा सिद्धाता दयालं शेदी पेदी नामं कामं समस्तो पराजी समस्तस्तामं तेरा जोर चाचरी शांत जले हैं थले हैं पीते हैं पेह हैं प्रभु हैं जू हैं देश हैं पेश हैं भुजंग पया शांत अगाधे बाधे नंदी स्वरूप मुसलमान समस्त निदाहान नमस्तंग नरनाथ नमस्तंग परमाथ नमस्तंग गंजे नमस्तंग पंजे नमस्तंग काले नमस्तंग पाले नमो सवदेश नमो सर्पे नमो राज राज नमो साह साज नमो शाह शाह नमो महामाहि नमो गीत गीत नमो प्री प्रीत नमो रोक रोक नमो शोक शोके नमो सर्वरोगे नमो सर्पोगे नमो सर्वजीतंग नमो सर्वपीतंग नमो सर्वज्ञान परम तानंग नमो सर्वमंत्रंग नमो सर्वजंत्रंग नमो सर्वदृश्यंग नमो सर्वकृत्संग नमो सर्वरंगे त्रिपंखी अनंगे नमो जीव जीव नमो बीज बीजे खिजे पिजे समस्तंग प्रसजे कृपालंग स्वरूपे को करम प्रणासी सदा सर्वदा हृद सिदंग निवासी चरपण शंत प्रसाद अमृत कर्मे अमृत हरमे अखल जोगे चल भोगे चल राजे टल साजे खल धर्म करम सर्वंग दाता सर्वंग ज्ञाता सर्वंग पान सर्वंग माने सर्वंग प्राणंग सर्वंग त्राणंग सर्वंग भुगता सर्वंग जुगता सर्वंग देवंग सर्वंग पेहबंग सर्वंग काले सर्वंग पाले रुआल शंत प्रसाद वाद रूपनाद मूर्त जौन पुरख पार सर्वान त्रिमान देवाधार सर्वपाल सर्वकाल सर्वपुन काल जत्र तत्र बराजी अवधूत रूप रसाल नाम ठाम न जात जाक रूप रंग न रेख आदि पुरखदार मूर्त जौन आदि सेख देश और न पेह जाक रूप रेख न राग जत्र तत्र दिशा विशा होय फैल अनुराग नाम कामीन विगत हम न जाए सर्व मान सर्वत्र मान सदाय मानता है एक मूर्त अनेक दर्शन कीन रूप अनेक खेल खेल अखेल खेलंत कुफर एक दे भेव न जान नहीं जे भेद और कतेब रूप रंग न जात पासो जानी के जे तात मातन जात जाकर जन मरण विहीन चक्र बकर फिर चतर चक मानी पुरतीन लोग चौदह के विख जग जापी जे जाप वादे बनाद मूर्त थाप्य सब जे थाप परम रूप नीत मूर्त पूर्ण पुरख पार सर विश्व रचे स्वयं पवगण पंजने हार कालहीन कला संयुगत अकाल पुरख देसो धर्म ताम सो परम रहत भूत लख पेह संग राग नरंग जाक जात पात्र नाम गर्भ गंजन दुष्ट पंजन मुगदाई काम आप रूप अमी कान उसत एक पुरख अवधूत गर्भ गंजन सरपंजन आदि रूप सूत अंगहीन भंगनात्मिक पुरख पार सर्वलायक सर्वकायक सर्वकुप्रत पार सर्वघंता सर्वहंता सर्वत्यन भेख सर्वशास्त्र ना जान नहीं जे रूप रंग रेख परम भेद पुराण जाकै नित भगत नित कोट सिंध पुराण शास्त्र नया विवचित मद भाषण प्रसाद गुणगन उदार मैं महापार आसन भंग उपमान आंगन पो प्रकाश निधन नासवा जान वा शान शाह राजा राजपानन पान देवान दे उपमा महान इंद्रान इंद्र बालान वाह रंकार रंग कालान काल अनभूत अंग अभा भंग गत मित पार गुणगन उधार मुनगन प्रणाम निरपय निकम अतुत प्रचंड मिदगत खंड लिसै कर्म दिसै धर्म सर्वा पर नड अंड वड जाचे हंत प्रसाद गोविंदे मुकंध हिदारे पार हरि अंकरिंग नरनामे कामे भुजंग प्या छंद चतर चक्र करता चतर चक्र हरता चतर चक्र दाने चतर चक्र जाने चतर चक्र भरती चतर चक्र भरती चतर चक्र पाले चतर चक्र काले चतर चक्र पासे चतर चक्र वासे चतर चक्र माने चतर चक्र दान चाचरी छंद न सत्र न मित्र न परमंग न पितर है न करमंग न काय जन्मंग जाहे न चित्र न मित्र परे है पवित्र प्रतिस धीस दृश कृस भगवती छंद त प्रसा काते के अछ देसै के अपज पेसै के अगंज करमै के अपज परमै के अपज लोकै के दसो कह के अवधूत वर्णै के विभूत करनै के राजन पर बाहें के धर्मंग तुझा हैं के शोक वर्ण है के सर्वा परन है के जगदंग कृति हैं के शत्रंग क्षत्रिय हैं के ब्रह्मंग स्वरूप हैं के अनुपोन रूप हैं के आद देव हैं के अपेव हैं के चित्रंग विहीन है के कैदहीन है के रोज रिजा करही मेरिया कह के पाक व्याव हैं के गैबल गैब हैं के फुरगुनाह हैं के शान शाह हैं के कारण कुनिंद हैं के रोजी दिहंद हैं के राज करीम हैं के कर्म करीम हैं
ਕਿਸ ਰਬੰਗ ਕਲੀ ਹੈ, ਕਿਸ ਰਬੰਗ ਦਲੀ ਹੈ, ਕਿਸ ਪੱਤਰ ਮਾਨੇ ਹੈ, ਕਿਸ ਪੱਤਰ ਦਾਨੇ ਹੈ, ਕਿਸ ਪੱਤਰ ਗਾਉਣ ਹੈ, ਕਿਸ ਪੱਤਰ ਭਾਉਣ ਹੈ, ਕਿਸ ਪੱਤਰ ਦੇਸ ਹੈ, ਕਿਸ ਪੱਤਰ ਭੇਸ ਹੈ, ਕਿਸ ਪੱਤਰ ਰਾਜ ਹੈ, ਕਿਸ ਪੱਤਰ ਸੱਜ ਹੈ, ਕਿਸ ਪੱਤਰ ਦੀਨ ਹੈ, ਕਿਸ ਪੱਤਰ ਲੀਨ ਹੈ, ਕਿਸ ਪੱਤਰ ਜਾਹੋ, ਕਿਸ ਪੱਤਰ ਭਾਹੋ, ਕਿਸ ਪੱਤਰ ਦੇਸ ਹੈ, ਕਿਸ ਪੱਤਰ ਭੇਸ ਹੈ, ਕਿਸ ਪੱਤਰ ਕਲ ਹੈ, ਕਿਸ ਪੱਤਰ ਪਲ ਹੈ, ਕਿਸ ਪੱਤਰ ਹੰਤਾ, ਕਿਸ ਪੱਤਰ ਗੰਤਾ, ਕਿਸ ਪੱਤਰ ਭੇਖੀ, ਕਿਸ ਪੱਤਰ ਭੇਖੀ, ਕਿਸ ਪੱਤਰ ਕੱਜ ਹੈ, ਕਿਸ ਪੱਤਰ ਰਾਜ ਹੈ, ਕਿਸ ਪੱਤਰ ਸੁੱਖ ਹੈ, ਕਿਸ ਪੱਤਰ ਭੁੱਖ ਹੈ, ਕਿਸ ਪੱਤਰ ਤ੍ਰਾਣ ਹੈ, ਕਿਸ ਪੱਤਰ ਪ੍ਰਾਣ ਹੈ, ਕਿਸ ਪੱਤਰ ਦੇਸ ਹੈ, ਕਿਸ ਪੱਤਰ ਭੇਸ ਹੈ, ਕਿਸ ਪੱਤਰ ਮਾਨ ਹੈ, ਸਦਾ ਪ੍ਰਧਾਨੇ ਹੈ, ਕਿਸ ਪੱਤਰ ਜਾਪੇ ਹੈ, ਕਿਸ ਪੱਤਰ ਥਾਪੇ ਹੈ, ਕਿਸ ਪੱਤਰ ਭਾਨ ਹੈ, ਕਿਸ ਪੱਤਰ ਮਨ ਹੈ, ਕਿਸ ਪੱਤਰ ਇੰਦਰ ਹੈ, ਕਿਸ ਪੱਤਰ ਚੰਦਰ ਹੈ, ਕਿ ਸਰਵੰ ਕਲੀਮ ਹੈ, ਕਿ ਪਰਮ ਭੀਮ ਹੈ, ਕਿ ਅਕਲ ਅਲਾਮ ਹੈ, ਕਿ ਸਾਹਿਬ ਕਲਾਮ ਹੈ, ਕਿ ਹੁਸਨ ਵਜੂ ਹੈ, ਤਮਾਮ ਰਜੂ ਹੈ, ਹਮੇਸ਼ਾ ਸਲਾਮ ਹੈ, ਸਲਿਖਤ ਮੁਦਾਮ ਹੈ, ਗਨੀਮਤ ਸਿਕਸਤ ਹੈ, ਗਰੀਬ ਉਲਪੁਰਸਤ ਹੈ, ਬਲੰਦਰ ਮਕਾਨ ਹੈ, ਜ਼ਮੀਨ ਜਮਾਨ ਹੈ, ਤਮੀਜ਼ ਉਲ ਤਮਾਮ ਹੈ, ਅਰਜੁਨ ਨਿਧਾਨ ਹੈ, ਰੀਫੁਲ ਅਜੀਮ ਮਿਰਜਾ, ਇੱਕ ਯਕੀਨਾ ਨੇ, ਇਕਲ ਤਰੰਗ ਹੈ, ਭੇਦ ਹੈ, ਭੰਗ ਹੈ, ਅਜੀਜ ਉਰ ਨਿਵਾਜ ਹੈ, ਗਰੀਮੁਲ ਖਰਾਜ ਹੈ, ਨਿਰਗਤ ਸਰੂਪ ਹੈ, ਤ੍ਰਿਮੁਗਤ ਭੂਤ ਹੈ, ਪਰਭੁਗਤ ਪ੍ਰਭਾ ਹੈ, ਸੋਯੁਗਤ ਸੁਦਾ ਹੈ, ਸਦਾ ਸਰੂਪ ਹੈ, ਭੇਦੀ ਨੂਪ ਹੈ, ਸਮਸਤੋ ਪਰਾਜ ਹੈ, ਸਦਾ ਸਰਬਸਾਜ ਹੈ, ਸਮਸਤ ਸਲਾਮ ਹੈ, ਸਦਾ ਬਲ ਕਾਮ ਹੈ, ਨਿਰਬਾਧ ਸਰੂਪ ਹੈ, ਗਾਦ ਹੈ, ਨੂਪ ਹੈ, ਓਮ ਆਦ ਰੂਪ ਹੈ, ਨਾਦ ਸਰੂਪ ਹੈ, ਨੰਗੀ ਨਾਮੇ, ਤ੍ਰਿਭੰਗੀ, ਤ੍ਰਿਕਾਮੇ, ਤ੍ਰਿਭਰਗੰਗ, ਤ੍ਰਿਭਾਧੇ, ਗੰਜੇ, ਗਾਧੇ, ਸੁਭੰਗ, ਸਰਭਾਗੇ, ਸੋ ਸਰਬਾ, ਨਰਾਗੇ, ਤ੍ਰਿਪੁਗਤ ਸਰੂਪ ਹੈ, ਛਿਜੈ, ਛੂਤ ਹੈ, ਕਿ ਨਿਰਕੰਗ ਪ੍ਰਣਾਸ ਹੈ, ਪ੍ਰਥਿਲ ਪ੍ਰਭਾਸ ਹੈ, ਨਿਰਗਤ ਪ੍ਰਭਾ ਹੈ, ਸਦਾ ਵੰਗ ਸਦਾ ਹੈ, ਬੇਭੁਗਤ ਸਰੂਪ ਹੈ, ਪ੍ਰਜਗਤ ਅਨੂਪ ਹੈ, ਨਿਰਗਤ ਸਦਾ ਹੈ, ਬੇਭੁਗਤ ਪ੍ਰਭਾ ਹੈ, ਅਨੁਗਤ ਸਰੂਪ ਹੈ, ਪ੍ਰਜਗਤ ਅਨੂਪ ਹੈ, ਜਾਚਰੀ ਛੰਦ, ਭੰਗ ਹੈ, ਨੰਗ ਹੈ, ਭੇਖ ਹੈ, ਲੇਖ ਹੈ, ਭਰਮ ਹੈ, ਕਰਮ ਹੈ, ਨਾਦ ਹੈ, ਜੁਗਾਦ ਹੈ, ਜੈ ਹੈ, ਵੈ ਹੈ, ਭੂਤ ਹੈ, ਦੂਤ ਹੈ, ਨਾਸ ਹੈ, ਉਦਾਸ ਹੈ, ਧੰਦ ਹੈ, ਬੰਦ ਹੈ, ਅਭਗਤ ਹੈ, ਪ੍ਰਗਤ ਹੈ, ਨਾਸ ਹੈ, ਪ੍ਰਕਾਸ਼ ਹੈ, ਨਿਚਿੰਤ ਹੈ, ਸੁਨਿਤ ਹੈ, ਲਿਖਿਆ ਦਿਖਿਆ ਲੇਖ ਹੈ, ਭੇਖ ਹੈ, ਡਾਹ ਹੈ, ਗਾਹ ਹੈ, ਸੰਭ ਹੈ, ਗੰਭ ਹੈ, ਨੀਲ ਹੈ, ਨਾਦ ਹੈ, ਨਿਤ ਹੈ, ਸੁਨਿਤ ਹੈ, ਜਾਤ ਹੈ, ਜਾਤ ਹੈ, ਚਰਪਟ ਛੰਦ ਪ੍ਰਸਾਦ ਸਰਵੰਗ ਹੰਤਾ, ਸਰਵੰਗ ਗੰਤਾ, ਸਰਵੰਗ ਖਿਆਤਾ, ਸਰਵੰਗ ਗਿਆਤਾ, ਸਰਵੰਗ ਹਰਤਾ, ਸਰਵੰਗ ਕਰਤਾ, ਸਰਵੰਗ ਪ੍ਰਾਣੰਗ, ਸਰਵੰਗ ਤ੍ਰਾਣੰਗ, ਸਰਵੰਗ ਕਰਮੰਗ, ਸਰਵੰਗ ਧਰਮੰਗ, ਸਰਵੰਗ ਜੁਗਤਾ, ਸਰਵੰਗ ਮੁਕਤਾ, ਰਸਾਵ ਛੰਦ ਪ੍ਰਸਾਦ, ਨਮੋ ਨਰਕ ਨਾਸੇ, ਸਦਾ ਪ੍ਰਕਾਸੇ, ਅਨੰਗੰ ਸਰੂਪੇ, ਭੰਗੰ ਵਿਭੂਤੇ, ਪਰਮਾਥੰਗ ਪਰਮਾਤੇ, ਸਦਾ ਸਰਵਸਾਥੇ, ਗਾਧ ਸਰੂਪੇ, ਨਿਰਬਾਧ ਵਿਭੂਤੇ, ਨੰਗੀ ਨਾਮੇ, ਤ੍ਰਿਭੰਗੀ, ਤ੍ਰਿਕਾਮੇ, ਨਿਰਭੰਗੀ ਸਰੂਪੇ, ਸਰਵੰਗੀ ਅਨੂਪੇ, ਨਾ ਪੁੱਤਰ ਨਾ ਪੁੱਤਰ ਨ ਸੱਤਰ ਨ ਮਿੱਤਰ ਨ ਤਾਤਨ ਮਾਤਨ ਜਾਤਨ ਪਾਤੈ, ਨਰਸਾਕੰ ਸਰੀ ਕਹਿ ਮੇ ਤੁਮ ਹੀ ਕਹਿ, ਸਦਾ ਏਵੰ ਪ੍ਰਭਾ ਹੈ, ਜੈ ਹੈ, ਅਜਾ ਹੈ, ਭਗਵਤੀ ਛੰਦ ਪ੍ਰਸਾਦ, ਕੇ ਜਾਹਰ ਜੂਰ ਹੈ, ਕਿਆ ਹਾਜ਼ਰ ਹਜੂਰ ਹੈ, ਹਮੇਸ਼ਾ ਸਲਾਮ ਹੈ, ਸਮਸਤ ਕਲਾਮ ਹੈ, ਕੇ ਸਾਹਿਬ ਦਿਮਾਗ ਹੈ, ਕਿ ਹੁਸਨ ਚਰਾਗ ਹੈ, ਕਿ ਕਮਲ ਕਰੀਮ ਹੈ, ਕਿ ਰਾਜ ਕਰੀਮ ਹੈ, ਕਿ ਰਜ ਦੇ ਹੰਦ ਹੈ, ਕਿ ਰਾਜ ਕਰਹਿੰਦ ਹੈ, ਕਰੀਮੁਲ ਕਮਾਲ ਹੈ, ਕਿ ਹੁਸਨ ਜਮਾਲ ਹੈ, ਗਰੀਮੁਲ ਖਰਾਜ ਹੈ, ਗਰੀਬ ਨਿਵਾਜ ਹੈ, ਹਰੀ ਫੁਲ ਸਿਕਾਨ ਹੈ, ਹਰਾ ਸੁਲਫਿਕਾਨ ਹੈ, ਕਲੰਕ ਅੰਗ ਪ੍ਰਣਾਸ ਹੈ, ਸਮਸਤ ਨਿਵਾਸ ਹੈ, ਗੰਜ ਜਨਗਨੀਮ ਹੈ, ਰਜਾ ਕਰੀਮ ਹੈ, ਸਮਸਤ ਉਲਜਵਾ ਹੈ, ਕਿ ਸਾਹਿਬ ਕਰਾ ਹੈ, ਕਿ ਨਰਕੰ ਪ੍ਰਣਾਸ ਹੈ, ਬੈਸ ਤੋਂ ਨਿਵਾਸ ਹੈ, ਕਿ ਸਰਵ ਗਵਨ ਹੈ, ਮੇ ਸਰਵਨ ਹੈ, ਤਮਾਮੁਲ ਤਮੀਜ ਹੈ, ਸਮਸਤਲ ਅਜੀਜ ਹੈ, ਪਰਮ ਪਰਮੀਸ ਹੈ, ਸਮਸਤਲ ਅਧੀਸ ਹੈ, ਦੇਸਲ ਲੇਖ ਹੈ, ਮੇਸਲ ਭੇਖ ਹੈ, ਜ਼ਮੀਨ ਉਲ ਜਮਾ ਹੈ, ਮੇ ਕੁਲ ਮਾਹ ਹੈ, ਕਰੀਮੁਲ ਕਮਾਲ ਹੈ, ਕਿ ਜੁਰਤ ਜਮਾਲ ਹੈ, ਕਿ ਚਲੰਗ ਪ੍ਰਕਾਸ਼ ਹੈ, ਕਿਵੇ ਤੋਂ ਸੁਭਾਸ ਹੈ, ਕਿ ਜਿਵੇਂ ਸਰੂਪ ਹੈ, ਕਿਵੇਂ ਤੋਂ ਭੂਤ ਹੈ, ਕਿਵੇਂ ਤੋਂ ਪਸਾ ਹੈ, ਕਿ ਆਤਮ ਪ੍ਰਭਾ ਹੈ, ਕਿ ਚਲੰਗ ਨੰਗ ਹੈ, ਕਿਵੇਂ ਤੋਂ ਭੰਗ ਹੈ, ਮਧਪਾਰ ਛੰਤ ਪ੍ਰਸਾਦ, ਮੁਨ ਮਨ ਪ੍ਰਣਾਮ, ਗੁਣ ਗਨ ਮੁਧਾਮ, ਹਰ ਵਰ ਗੰਜ, ਹਾਂਦਰ ਪ੍ਰਭਾਂਜਨ, ਗਨ ਪ੍ਰਣਾਮ, ਹੁਰਮਨ ਸਲਾਮ, ਹਾਂਦਰ ਖੰਡ, ਬੰਦਰ ਮਾਂਡਨ ਪੌਨਾਸ, ਮੁਨ ਮਨ ਪ੍ਰਕਾਸ਼, ਗੁਣ ਗਨ ਪ੍ਰਣਾਮ, ਜਲ ਥਲ ਮੁਧਾਮ, ਅੰਸ਼ ਜ ਅੰਗ ਆਸਨ ਭੰਗ, ਉਪਮਾ ਪਾਰੂ, ਗਤ ਮਿਤ ਉਧਾਰੂ, ਜਲ ਥਲ ਮਾਂਡੂ ਦਿਸ ਭਾਂਡੂ, ਜਲ ਥਲ ਮਹੰਤ ਦਿਸ ਬੇਅੰਤ, ਅਨਪਵਨਾਸੁ, ਤਿਰਤਰ ਤੁਰਾਸੁ, ਆ ਜਾਨ ਵਾਏ ਕਸਦਾ, ਹੋ ਓਂਕਾਰ ਆਦਿ ਕਥਨੀ ਨਾਦ, ਖਲਖੰਡ ਖਿਆਲ, ਗੁਰਵਰ ਕਾਲ, ਘਰ ਘਰ ਪ੍ਰਣਾਮ, ਚ ਚਰਨਾਮ, ਅੰਸ਼ ਜਗਾਤ, ਵਜਨਾ ਬਾਤਨ, ਝੰਝ ਗਾਤ, ਨਰੰਜ ਬਾਤ, ਅਣ ਟੁੱਟ ਭੰਡਾਰੁ, ਅਣ ਠੁੱਟ ਪਾਰੁ, ਅੜੀਠ ਧਰਮ, ਅਢੀਠ ਕਰਮ, ਅਣ ਬਰਣੰਤ ਦਾਤਾ, ਮਹੰਤਰ ਬੋਲ ਮਨਾ, ਸ਼ੰਤ ਪ੍ਰਸਾਦ, ਕਰਨਾਲਿਆਂ, ਰਕਾਲਿਆਂ, ਖਲਖੰਡਨ ਹੈ, ਮੈਂ ਮੰਡਨ ਹੈ, ਜਗਤੇਸ਼ਵਰ ਹੈ, ਪਰਮੇਸ਼ਵਰ ਹੈ, ਕਲਕਾਰਨ ਹੈ, ਸਰਵਵਾਰਨ ਹੈ, ਤਿਤਕੇ ਤਰਨ ਹੈ, ਜਗਕੇ ਕਰਨ ਹੈ, ਮਨ ਮਾਨੈ ਹੈ, ਜਗ ਜਾਨੈ, ਸਰਵੰਗ ਭਰੈ, ਸਰਵੰਗ ਕਰੈ, ਸਰਵ ਪਾਸੈ, ਸਰਵਨਾਸੈ, ਕਰਣਾ ਕਰੈ, ਵਿਸਵੰਬਰ ਹੈ, ਸਰਵੇਸ਼ਵੈ, ਜਗਤੇਸ਼ਵਰ ਹੈ, ਬ੍ਰਹਮੰਡਸ ਹੈ, ਖਲਖੰਡਸ ਹੈ, ਭਰਤੇ ਪਰੈ, ਕਰਣਾ ਕਰੈ, ਜਪਾ ਜਪੈ, ਥੱਪਾ ਥੱਪੈ, ਕਿਰਤਾ ਕਿਰਤ ਹੈ, ਮ੍ਰਿਤਾ ਮ੍ਰਿਤ ਹੈ, ਮ੍ਰਿਤਾ ਮ੍ਰਿਤ ਹੈ, ਕਰਣਾ ਕਿਰਤ ਹੈ, ਕਿਰਤਾ ਕਿਰਤ ਹੈ, ਧਰਣੀ ਤ੍ਰਿਤ ਹੈ, ਮਤੇਸ਼ਵਰ ਹੈ, ਪਰਮੇਸ਼ਵਰ ਹੈ, ਕਿਰਤਾ ਕਿਰਤ ਹੈ, ਮ੍ਰਿਤਾ ਮ੍ਰਿਤ ਹੈ, ਜਵਾ ਕਿਰਤ ਹੈ, ਮ੍ਰਿਤਾ ਮ੍ਰਿਤ ਹੈ, ਨਿਰਨਾਇਕ ਹੈ, ਕਲਕਾਇਕ ਹੈ, ਵਿਸਵੰਬਰ ਹੈ, ਕਰਨਾਲਿਆ ਹੈ, ਨਿਰਪਨਾਇਕ ਹੈ, ਸਰਪਾਇਕ ਹੈ, ਪਪੰਜਨ ਹੈ, ਹਰਗੰਜਨ ਹੈ, ਰਤਾਪਨ ਹੈ, ਜਪਜਾਪਨ ਹੈ, ਕਲੰਕ੍ਰਿਤ ਹੈ, ਸਰਵਾ ਕਿਰਤ ਹੈ, ਕਰਤਾ ਕਰੇ, ਹਰਤਾ ਹਰੇ ਹੈ, ਪਰਮਾਤਮ ਹੈ, ਸਰਵਾਤਮ ਹੈ, ਆਤਮ ਵਾਸਨ ਜਸ ਕੇ ਜਸ ਹੈ, ਭੁਜੰਗ ਪ੍ਰਿਆ ਛੰਦ, ਨਮੋ ਸੂਰ ਸੂਰਜ, ਨਮੋ ਚੰਦਰ ਚੰਦਰ, ਨਮੋ ਰਾਜ ਰਾਜ, ਨਮੋ ਇੰਦਰ ਇੰਦਰ, ਨਮੋ ਅੰਧਕਾਰ, ਨਮੋ ਤੇ ਤੇਜ, ਨਮੋ ਬ੍ਰਿੰਦ ਬ੍ਰਿੰਦ, ਨਮੋ ਬੀਜ ਬੀਜ, ਨਮੋ ਰਾਜ ਸੰਗ ਤਾਮ ਸੰਗ ਸ਼ਾਂਤ ਰੂਪੇ,
ਨਮੋ ਪਰਮ ਤਤੰਗ ਤਤੰਗ ਸਰੂਪ ਨਮੋ ਯੋਗ ਯੋਗ ਨਮੋ ਗਿਆਨ ਗਿਆਨ ਮੰਤਰ ਮੰਤਰ ਨਮੋ ਧਿਆਨ ਧਿਆਨ ਨਮੋ ਜੁਤ ਜੁਤ ਨਮੋ ਗਿਆਨ ਗਿਆਨ ਪੋਚ ਪੁਜ ਨਮੋ ਪਾਨ ਪਾਨ ਨਮੋ ਕਲਾ ਕਰਤਾ ਨਮੋ ਸ਼ਾਂਤ ਰੂਪ ਨਮੋ ਇੰਦਰ ਇੰਦਰ ਨਾਦ ਨਮੋ ਭੂਤੇ ਅਲੰਕਾਰ ਰੂਪ ਅਲੰਕਾਰ ਅਲੰਕੇ ਨਮੋ ਵਾਸ ਵਾਸ ਨਮੋ ਬਾਂਕ ਬੰਕੇ ਪੰਘੀ ਸਰੂਪ ਨੰਘੀ ਨਾਮੀ ਤ੍ਰਿਪੰਘੀ ਤ੍ਰਿਕਾਲੇ ਨੰਘੀ ਕਾਮੀ ਕਸ਼ਰੀ ਛੰਦ ਜੈ ਲੈ ਪੈ ਬੈ ਪੂਜੂ ਨਾਸ ਕਾਸ ਗੰਜ ਪੰਜ ਲੱਖ ਭਖ ਅਕਾਲ ਦਿਆਲੂ ਅਲੇਖ ਭੇਖ ਨਾਮ ਕਾਮ ਗਾਹੜਾ ਨਾਥੇ ਪਰਮਾਥੇ ਜੋਨੀ ਮੋਨੀ ਨਰਾਗੇ ਨਰੰਗੇ ਰੂਪਿਆਂ ਰੇਖੇ ਕਰਮ ਪਰਮ ਗੰਜੇ ਲੇਖੇ ਭੁਜੰਗ ਪਿਆ ਸ਼ਾਂਤ ਨਮਸਤਲ ਪ੍ਰਣਾਮੇ ਸਮਸਤ ਪ੍ਰਣਾਸੇ ਅਗੰਜਲ ਨਾਮੇ ਸਮਸਤ ਹੁਨੇ ਵਾਸੇ ਨਿਰ ਕਾਮ ਵਿਭੂਤੇ ਸਮਸਤ ਸਰੂਪੇ ਕੋ ਕਰਮ ਪ੍ਰਣਾਸੀ ਸੋ ਧਰਮ ਵਿਭੂਤੇ ਸਦਾ ਸਚਦਾਨੰਦ ਸਦਰੰਗ ਪ੍ਰਣਾਸੀ ਕਰਿਮਲ ਕੁਨਿੰਦਾ ਸਮਸਤ ਹੁਨੇ ਵਾਸੀ ਅਜੈ ਬਪੂਤੇ ਗਜੈ ਬਗਨੀਮੇ ਹਰੀ ਅੰਕ ਕਰੀ ਅੰਕ ਕਰੀ ਮੁਰਹੀਮੇ ਚਿੱਤਰ ਚੱਕਰ ਵਰਤੀ ਚਿਤ ਜਗਰ ਭੋਗਤੇ ਸੁਜੰਗ ਭਾਵੋ ਸੁਭੰਗ ਸਰਬਦਾ ਸਰਬਜੁਗਤੇ ਦੋ ਕਾਲੰਗ ਪ੍ਰਣਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਪੰਗੰ ਬਿਭੂਤੇ ਸਦਾ ਅੰਗ ਸੰਗੇ ਅਪੰਗੰ ਬਿਭੂਤੇ ਕੋ ਅੰਕਾਰ ਸੁਗੁਰ ਪ੍ਰਸਾਦ ਪ੍ਰਸਾਦ ਸੋਈਏ ਪਾਤਸ਼ਾਹੀ ਦਸਵੀਂ ਸਰਾਪਕ ਸੁਧ ਸਮੂਹ ਸਿਧਾਨ ਕੇ ਦੇਖ ਰਿਹੋ ਕਰ ਜੋਗ ਜਤੀਕੇ ਸੂਰ ਸੁਰਾਦਨ ਸੁਧ ਸੁਧਾਦਕ ਸੰਸੋ ਨੇਕ ਮਤੀਕੇ ਸਾਰੇ ਦੇਸ਼ ਕੋ ਦੇਖ ਰਿਹੋ ਮਤ ਕਉ ਨ ਦੇਖਿਤ ਪ੍ਰਾਣ ਪਤੀਕੇ ਸ਼੍ਰੀ ਭਗਵਾਨ ਕੀ ਪਾਈ ਕਿਰਪਾ ਹੂੰ ਤੇ ਏਕ ਰਤੀ ਬਨੇਕ ਰਤੀਕੇ ਮਾਤੇ ਮਤੰਗ ਜਰੇ ਜਰ ਸੰਗ ਕੋਟ ਤੁਰੰਗ ਉਰੰਗ ਕੋਟ ਤੁਰੰਗ ਕੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸਕੂਦ ਪਾਉਣ ਕੇ ਗੌਨ ਕੁਜਾਤ ਨਿਵਾਰੇ ਭਾਰੀ ਭਜਾਨ ਕੇ ਭੂਪ ਲਈ ਬਿਧ ਹੋ ਨਿਆ ਵਸੀ ਸਨ ਜਾਤ ਵਿਚਾਰੇ ਏਤੇ ਪਏ ਤੋ ਕਹਾਂ ਪਏ ਭੂਪ ਤੇ ਅੰਤ ਕੁਨਾਂਗੀ ਪਾਈ ਪਧਾਰੇ ਜਿਤ ਫਿਰੈ ਸਭ ਦੇਸ਼ ਦਿਸ਼ਾ ਨ ਕਉ ਬਾਜਤ ਢੋਲ ਮਿਰਧੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੈ ਰਾਜ ਹਜ਼ਾਰੇ ਭੂਤ ਭੁਇਖ ਪਵਾਨ ਕੇ ਭੂਪਤ ਕੌਣ ਕਰਾਂ ਨਹੀਂ ਜਾਤ ਵਿਚਾਰੇ ਸ੍ਰੀ ਪਾ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ ਤੀਰਥ ਨਹਾਨ ਦਇਆ ਦਮਦਾਨ ਸੁਸਨ ਜਮ ਨੇ ਮਨ ਏਕ ਵਸਿੱਖ ਹੈ ਵੇਦ ਪੁਰਾਨ ਕਤੇਬ ਕੁਰਾਨ ਜਮੀਨ ਜਮਾਨ ਸਵਾਨ ਕੇ ਵੇਖੈ ਪਾਉਣ ਅਹਾਰ ਜਤੀ ਜਤ ਹਰ ਸਵੈ ਸੁਵਿਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪ ਤੇ ਏਕ ਰਤੀ ਬਿਨ ਏਕ ਨ ਲੇਖੈ ਸ਼ੁੱਧ ਸਿਪਾਹ ਦੁਰੰਤ ਦੁਬਾਹ ਸੋ ਸਾਸਨਾ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖਾ ਲੈ ਨਾ ਲੈਂਗੇ ਤੋਰ ਅਰੀਨ ਮਰੋਰ ਮਵਾਸਨ ਮਤ ਮਤੰਗਨ ਮਾਨ ਮਲੈਂਗੇ ਸ਼੍ਰੀ ਪਾ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਂ ਨਿਦਾਨ ਚਲੈਂਗੇ ਵੀਰ ਪਾਰ ਬੜੇ ਬਰਿਆਰ ਵਿਚਾਰੇ ਸਾਰ ਕੀ ਧਾਰ ਪਛਈਆ ਤੋਰਤ ਦੇਸ਼ ਮਲਿੰਦ ਮਵਾਸਨ ਮਤਿਕ ਜਨ ਕੇ ਮਾਨ ਮਲਈਆ ਗੜ ਗੜਾਨ ਕਤੋੜ ਨਿਹਾਰ ਸੋ ਬਤ ਨਹੀਂ ਜਗਚਾਰ ਰਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਨੇਕ ਸੋ ਏਕ ਦਵਈਆ ਦਾਨਵ ਦੇਵ ਫੁਨਿੰਦਨ ਸਾਚਰ ਭੂਤ ਭੁਇਖ ਪਹੁੰਚ ਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪਤ ਪੈਂਗੇ ਪੁਨ ਪ੍ਰਤਾਪ ਪੁਨ ਬਾੜ ਜੈ ਧੁਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਹ ਸਮੂਹ ਪ੍ਰਸੰਨ ਫਿਰਿਆ ਜਗ ਸਦਰ ਸਵੈ ਲੋਕ ਚ ਪੈਂਗੇ ਮਾਨਵ ਇੰਦਰ ਗਜਿੰਦ ਨਿਰਾਧ ਬਜੋਂਤਰ ਲੋਕੋ ਰਾਜ ਕਰਾਂਗੇ ਕੋਟ ਸ਼ਨਾਨਕ ਜਾਤਕ ਦਾਨ ਅਨੇਕ ਸੋਮ ਪ੍ਰਸਾਦ ਬਰਾਂਗੇ ਬ੍ਰਹਮੇਸ਼ਰ ਬਿਸਨ ਸੱਚੀ ਪਤ ਅੰਤ ਫਸੇ ਜਮ ਫਸ ਪਰਾਂਗੇ ਜੇ ਨਰ ਸ਼੍ਰੀ ਪਤ ਕੇ ਪ੍ਰਾਸੈ ਪਾਗੁ ਤੀ ਨਰ ਫੇਰ ਨਾ ਦੇ ਤਰਾਂਗੇ।

ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ ਸ਼ਬਦ ਉਤੰ ਗਾਵਹੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸੁਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸਨੇ ਹਿਸ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸੱਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁੱਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੋਂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰਤਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਹੋ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਕਰ ਅਨਹਦ ਵਾਜੇ ਸਾਚੀ ਲਿਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੈ ਬਾਜੋ ਕਿਆ ਕਰੇ ਵਿਚਾਰੀਆ ਤੁਧ ਬਾਜ ਸਮਰੱਥ ਕੋਏ ਨਾਹੀਂ ਕਿਰਪਾ ਕਰ ਬਨ ਵਾਰੀਆ ਇਸ ਨਉ ਹੋਰ ਥਾਉ ਨਾਹੀਂ ਸ਼ਬਦ ਲਾਗ ਸਵਾਰੀਆ।

ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲਵਿਖ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚਾ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰੂ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹੇ ਸੋਈ ਜਨ ਪਾਵੈ ਪਾਵਿਤ ਸੋਜਨ ਦੇਹ ਜਿਸ ਨੂੰ ਹੋਰ ਕਿਆ ਕਰਹਿ ਵਿਚਾਰਿਆ ਇੱਕ ਭਰਮ ਭੁੱਲੇ ਫਿਰਹਿ ਦਹਿ ਦਿਸ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿਨ੍ਹਾਂ ਭਾਣਾ ਭਾਵੇ ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰੇ ਹੋ ਇਕੱਠ ਕੀ ਕਰੇ ਕਹਾਣੀ ਘਰੇ ਕਹਾਣੀ ਇਕੱਠ ਕੇਰੀ ਕਿਤ ਦੁਆਰੇ ਪਾਈਐ ਤਨ ਮਨ ਧਨ ਸਭ ਸੌਂਪ ਗੁਰ ਕਉ ਹੁਕਮ ਮੰਨੀਐ ਪਾਈਐ ਹੁਕਮ ਮੰਨਿਓ ਗੁਰੂ ਕੇਰਾ ਗਾਵਹੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥਿਓ ਇਕੱਠ ਕਹਾਣੀ ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਹਨੇ ਤ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿੰਨੇ ਕੀਤੀ ਜਿਨ ਠਗੋਲੀ ਪਾਈਆ ਕੁਰਬਾਨ ਕੀਤਾ ਤਿਸੈ ਵਿਟਹੋ ਜਿਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰਾ ਨਾਲੇ ਸਾਥ ਤੇਰਾ ਚੱਲੈ ਨਾਹੀ ਤਿਸ ਨਾਲ ਕਿਉਂ ਚਿੱਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋਂ ਨਾ ਪਾਇਆ ਕਿੰਨੇ ਤੇਰਾ ਆਪਣਾ ਆਪ ਤੂੰ ਜਾਣ ਹੈ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਅੱਖ ਵਖਾਣੇ ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗਤ ਉਪਾਇਆ ਕਹਿ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ ਸੁਰਨਰ ਮੁਨਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੁਧ ਉਪਾਏ ਇੱਕ ਵੇਖ ਪਰਸਨ ਆਇਆ ਲੱਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸਨੂੰ ਆਪ ਤੁੱਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚੱਲਣ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖਨਿਓ ਤਿੱਖੀ ਵਾਲ ਹੁਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਸ ਨਾ ਸਮਾਣੀ ਕਹਿ ਨਾਨਕ ਚੱਲ ਭਗਤਾਂ ਜੁਗ ਹੋ ਜੁਗ ਨਿਰਾਲੀ ਜਿਉ ਤੂੰ ਚਲਾ ਹੈ ਤਿਵ ਚਲੈ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾ ਹੈ ਤਿਵੈ ਚੱਲੈ ਜਿਨ੍ਹਾਂ ਮਾਰਗ ਪਾਵ ਹੈ ਕਰ ਕਿਰਪਾ ਜਿਨ ਨਾ ਮਲਾਹੇ ਸੇ ਹਰ ਹਰ ਸਦਾ ਧਿਆਵ ਹੈ ਜਿਸਨੂੰ ਕਥਾ ਸੁਣਾ ਹੈ ਆਪਣੀ ਸੇ ਗੁਰਦੁਆਰਾ ਸੁਖ ਪਾਵ ਹੈ ਕਹਿ ਨਾਨਕ ਸੱਚੇ ਸਾਹਿਬ ਜਿਉਂ ਭਾਵੈ ਤਿਵੈ ਚਲਾਵ ਹੈ ਇਹ ਸੋਹਿਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਿਨਕੈ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ ਇੱਕ ਫਿਰੇ ਘਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਿਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ ਪਵਿੱਤ ਸੰਗਤ ਸਬਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨ ਉਪਜੈ ਵਿਣ ਸਹਿਜੈ ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਿਸੇ ਜਿਉ ਮਲੀਨ ਹੈ ਕਿਤੇ ਸੰਜਮ ਧੋਤਾ ਜਾਏ ਮਨ ਧੋਵਹੋ ਸ਼ਬਦ ਲਾਗਹੋ ਹਰਸਿਉ ਰਹੁ ਚਿਤ ਲਾਏ
ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਇਵ ਜਾਏ। ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤਿਨੀ ਜਨਮ ਜੂਐ ਹਾਰਿਆ। ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ। ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀ ਫਿਰ ਹੈ ਜਿਉ ਬੇਤਾਲਿਆ। ਕਹਿ ਨਾਨਕ ਜਿਨ ਸਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ। ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਓ ਨਿਰਮਲ। ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸਚ ਸਮਾਣੀ। ਜਨਮ ਰਤਨ ਜਿਨੀ ਖੱਟਿਆ ਭਲੇ ਸੇਵਣ ਜਾਰੇ। ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉਂ ਰਹਿ ਗੁਰਨਾਲੇ। ਗੁਰ ਕੇ ਚਰਨ ਹਿਰਦੇ ਧਿਆਏ ਅੰਤਰ ਆਤਮੈ ਸੰਭਾਲੇ। ਆਪ ਛੱਡ ਸਦਾ ਰਹਿ ਪਰਣੈ ਗੁਰਬਿੰਨ ਅਵਰ ਨ ਜਾਣੇ ਕੋਏ। ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਵੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨ ਹੋਰ ਤੇ ਕੋਈ ਪੁੱਛੋਂ ਵਿਵੇਕੀਆਂ ਜਾਏ। ਅਨੇਕ ਜੂਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ। ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੋ ਸੱਚੀ ਬਾਣੀ, ਬਾਣੀ ਤਾਂ ਗਾਵਹੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਜਿਨ ਕਉ ਨਦਰ ਕਰਮ ਹੋਵੇ ਹਿਰਦੇ ਤਿਨ ਸਮਾਣੀ, ਪੀਵਹੁ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਹੋ ਸਾਰੰਗ ਪਾਣੀ। ਕਹਿ ਨਾਨਕ ਸਦਾ ਗਾਵਹੋ ਇਹ ਸੱਚੀ ਬਾਣੀ। ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਵਾਜੋਂ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਅੱਖ ਵਖਾਣੀ। ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੂ ਨ ਜਾਣੀ, ਚਿਤ ਜਿਨ ਕਾ ਹਿਰਲਿਆ ਮਾਇਆ ਬੋਲਣ ਪਏ ਰਵਾਣੀ। ਕਹਿ ਨਾਨਕ ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ। ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਪਾਓ, ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬੁਝਾਏ। ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ, ਸ਼ਿਵ ਸਕਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ। ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ, ਗੁਰਮੁਖ ਜਿਸਨੂੰ ਆਪ ਕਰੇ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਇੱਕ ਸਿਉਂ ਲਿਵਲਾਏ। ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ। ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨ ਜਾਣੀ, ਤੱਤੈ ਸਾਰ ਨ ਜਾਣੀ ਗੁਰੂ ਬਾਜੋਂ ਤੱਤੈ ਸਾਰ ਨ ਜਾਣੀ। ਤਿਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ, ਗੁਰ ਕਿਰਪਾ ਤੇ ਸੇਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਕਹਿ ਨਾਨਕ ਸੋ ਤਤ ਪਾਏ ਜਿਸਨੋ ਆਨ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ। ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮੈਨੂੰ ਵਿਸਾਰੀਐ, ਮਨਹੋਂ ਕਿਉਂ ਵਿਸਾਰੀਐ ਇਹ ਵੱਡਦਾਤਾ। ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸਨੂੰ ਕਹਿ ਪੋ ਨ ਸਕੀ, ਜਿਸਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ। ਕਹਿ ਨਾਨਕ ਇਹ ਵੱਡਦਾਤਾ ਸੋ ਕਿਉਂ ਮਨੋ ਵਿਸਾਰੀਐ। ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ। ਜਾ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ। ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨ ਵਿੱਚੇ ਮਾਇਆ ਪਾਇਆ।
ਹਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ, ਕਿਸੇ ਵਿੱਟ ਹੋਂ ਰਹੇ ਲੋਕ ਵਿਲ ਲਾਏ। ਐਸਾ ਸਤਿਗੁਰ ਜੇ ਮਿਲੈ, ਤਿਸਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ। ਜਿਸਦਾ ਜੀਓ ਤਿਸ ਮਿਲ ਰਹੈ, ਹਰ ਵਸੈ ਮਨ ਆਏ, ਹਰ ਆਪ ਅਮੁੱਲਕ ਹੈ, ਭਗਤ ਨਾ ਕੇ ਨਾਨਕਾ, ਜਿਨ ਹਰ ਪੱਲੇ ਪਾਏ, ਹਰ ਰਸ ਮੇਰੀ ਮਨ ਵਣਜਾਰਾ, ਹਰ ਰਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਸ ਜਾਣੀ, ਹਰ ਹਰ ਨਿਤ ਜਪਿਓ ਜੀਹੋ, ਲਾਹਾ ਖੱਟਿਓ ਦਿਹਾੜੀ, ਇਹੋ ਧਨ ਤਿਨਾ ਮਿਲਿਆ, ਜਿਨ ਹਰ ਆਪੇ ਭਾਣਾ, ਕਹਿ ਨਾਨਕ ਹਰ ਰਸ ਮੇਰੀ ਮਨ ਹੋਆ ਵਣਜਾਰਾ। ਇਹ ਰਸਨਾ ਤੂੰ ਅਨਰਸ ਰਚ ਰਹੀ, ਤੇਰੀ ਪਿਆਸ ਨ ਜਾਏ, ਪਿਆਸ ਨ ਜਾਏ, ਹੋਰ ਤ ਕਿਤੈ ਜਚਰ ਹਰ ਰਸ ਪੱਲੈ ਨਾ ਪਾਏ, ਹਰ ਰਸ ਪਾਏ ਪੱਲੈ ਪੀਏ ਹਰ ਰਸ, ਬਹੁੜ ਨ ਤ੍ਰਿਸ਼ਨਾ ਲਾਗੈ ਆਏ। ਇਹੋ ਹਰ ਰਸ ਕਰਮੀ ਪਾਈਐ, ਸਤਿਗੁਰ ਮਿਲੈ ਜਿਸ ਆਏ, ਕਹਿ ਨਾਨਕ ਹੋਰ ਅਨਰਸ ਸਭ ਵਿਸਰੇ, ਜਾ ਹਰ ਵਸੈ ਮਨ ਆਏ। ਇਹ ਸਰੀਰਾ ਮੇਰਿਆ ਹਰ ਤੁਮੈਂ ਜੋਤ ਰੱਖੀ, ਤਾਂ ਤੂੰ ਜਗ ਮੈਂ ਆਇਆ, ਹਰ ਜੋਤ ਰੱਖੀ ਤੁਦ ਵਿੱਚ, ਤਾਂ ਤੂੰ ਜਗ ਮੈਂ ਆਇਆ, ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਓ ਉਪਾਏ ਜਗਤ ਦਿਖਾਇਆ, ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ, ਮਨ ਚਾਉ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁੱਖ ਨਾ ਵਿਆ ਪਏ, ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਪਿਰ ਜਾਪਏ, ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ। ਕਹਿ ਨਾਨਕ ਪ੍ਰਭ ਆਪ ਮਿਲਿਆ, ਕਰਨ ਕਾਰਨ ਜੋਗੋ, ਇਹ ਸਰੀਰਾ ਮੇਰਿਆ, ਇਸ ਜਗ ਮੈਂ ਆਏ ਕਹਿ, ਕਹਿ ਤੁਦ ਕਰਮ ਕਮਾਇਆ, ਕਿ ਕਰਮ ਕਮਾਇਆ ਤੁਦ ਸਰੀਰਾ, ਜਾ ਤੂੰ ਜਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ, ਗੁਰਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ। ਕਹਿ ਨਾਨਕ ਇਹੋ ਸਰੀਰ ਪਰਵਾਨ ਹੋਆ, ਜਿਨ ਸਤਿਗੁਰ ਸਿਓ ਚਿੱਤ ਲਾਇਆ। ਇਹ ਨੇਤਰੋ ਮੇਰੇ ਹੋ, ਹਰ ਤੁਮੈਂ ਜੋਤ ਧਰੀ, ਹਰ ਬਿਨ ਅਵਰ ਨ ਦੇਖੋ ਕੋਈ, ਹਰ ਬਿਨ ਅਵਰ ਨ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਗੁਰਪ੍ਰਸਾਦੀ ਬੁੱਝਿਆ ਜਾਂ ਵੇਖਾ, ਹਰ ਇੱਕ ਹੈ, ਹਰ ਬਿਨ ਅਵਰ ਨ ਕੋਈ। ਕਹਿ ਨਾਨਕ ਇਹ ਨੇਤਰ ਅੰਧ ਸੇ, ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ, ਇਹ ਸਰਵਣੋ ਮੇਰੇ ਹੋ, ਸੱਚੈ ਸੁਣਨੇ ਨੋ ਪਠਾਏ, ਸੱਚੈ ਸੁਣਨੇ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ, ਜਿਤ ਸੁਣੀ ਮੰਤਨ ਹਰਿਆ ਹੋਆ, ਰਸਨਾ ਰਸ ਸਮਾਣੀ ਸੱਚ ਅਲਖ ਵਿਡਾਣੀ, ਤਾਂ ਕਿ ਗਤ ਕਹੀ ਨਾ ਜਾਏ। ਕਹਿ ਨਾਨਕ ਅੰਮ੍ਰਿਤ ਨਾਮ ਸੁਣਹੋ, ਪਵਿੱਤਰ ਹੋ ਵਹੋ, ਸੱਚੈ ਸੁਣੈ ਨੋ ਪਠਾਏ। ਹਰ ਜੀਓ ਗੁਫਾ ਅੰਦਰ ਰੱਖ ਕੇ, ਵਾਜਾ ਪਵਣ ਵਜਾਇਆ, ਵਜਾਇਆ ਵਾਜਾ ਪਾਉਣ, ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ, ਗੁਰਦੁਆਰਾ ਲਾਏ ਭਾਵਨੀ, ਇੱਕ ਨਾ ਦਸਵਾਂ ਦੁਆਰ ਦਿਖਾਇਆ, ਤਹਿ ਅਨੇਕ ਰੂਪ ਨਵ ਨਵਨਿਧ, ਤਿਸਦਾ ਅੰਤ ਨ ਜਾਈ ਪਾਇਆ। ਕਹਿ ਨਾਨਕ ਹਰ ਪਿਆਰੈ ਜੀਓ ਗੁਫਾ ਅੰਦਰ ਰੱਖ ਕੇ, ਵਾਜਾ ਪਵਣ ਵਜਾਇਆ, ਇਹੋ ਸੱਚਾ ਸੋਹਿਲਾ, ਸੱਚੈ ਕਰ ਗਾਵਹੋ, ਗਾਵਤ ਸੋਹਿਲਾ ਕਰ ਸੱਚੈ, ਜਿੱਥੇ ਸਦਾ ਸੱਚ ਧਿਆਵ ਹੈ, ਸੱਚੋ ਧਿਆਵ ਹੈ ਜਾਂ ਤੁਦ ਭਾਵ ਹੈ, ਗੁਰਮੁਖ ਜਿਨਾ ਬੁਝਾਵ ਹੈ, ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾਵ ਹੈ। ਕਹਿ ਨਾਨਕ ਸੱਚ ਸੋਹਿਲਾ, ਸੱਚੈ ਕਰ ਗਾਵ ਹੈ। ਅਨੰਦ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ, ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਪਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣ ਤੇ ਪੁਨੀਤ ਕਹਿ ਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ।
ਸੁਣ ਤੇ ਪੁਨੀ।

ਵਡਿਆਈ ਕੋਈ ਨਾਉ ਨ ਜਾਣੇ। ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗੌਤੀ ਜੀ ਸਹਾਇ ਵਾਰ ਸ਼੍ਰੀ ਭਗੌਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗੌਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾਂ ਹੀ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰਾਉਂ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ। ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉਣ ਦਿਆਵੈ ਧਾਏ। ਸਭ ਥਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਈ ਸਹਾਇ ਦਸਵਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਤੇ ਅੰਤਰ ਕੇ। ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚਹੁੰ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਦੇ ਗਵਾਹੀ ਦੇਖ ਕੇ ਅੰਡਿਟ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤੱਕ ਖਾਲਸਾ ਜੀ। ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਅਤੇ ਚੜਿਆਰਨਾਂ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ। ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ। ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਛਿਆ ਰਿਆਇ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ। ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਵੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਾਦਾ ਰੱਖਾ ਆਪ ਵਾਹਿਗੁਰੂ ਹੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਹੀ ਦਾ ਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ ਤਾਣੇ ਤਾਂ ਨਿਉਟਿਆਂ ਦੀ ਓਟ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਤਸ਼ਾਹ ਜੀ ਆਪ ਜੀ ਦੀ ਬਖਸ਼ੀ ਕਿਰਪਾ ਦਿਆਲਤਾ ਸਦਕਾ ਅੰਮ੍ਰਿਤ ਵੇਲ ਦੇ ਦੀਵਾਨ ਗਦਰੀ ਬਾਬਿਆਂ ਦੇ ਇਤਿਹਾਸਕ ਸਥਾਨ ਗੁਰਦੁਆਰਾ ਸਾਹਿਬ ਸਟੋਕਟਨ ਵਿਖੇ ਸਜਾਏ ਗਏ ਸਜੇ ਦੀਵਾਨਾਂ ਵਿੱਚ ਪਾਤਸ਼ਾਹ ਜੀ ਪੰਜਾਂ ਬਾਣੀਆਂ ਦਾ ਨਿਤਨੇਮ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਪਾਵਨ ਬਾਣੀ ਦਾ ਪਾਠ ਕੀਰਤਨ ਨਿਤਨੇਮ ਕਰਦਿਆਂ ਬੇਅੰਤ ਭੁੱਲਾ ਅੱਗੋਂ ਵਾਸਤੇ ਸੋਝੀ ਸੋਤ ਪ੍ਰਦਾਨ ਕਰਨੀ ਦਾਰਾਈਆਂ ਸੰਗਤਾਂ ਦੀਆਂ ਸੇਵਾਵਾਂ ਪਿਟਾਵਾਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਗੁਰਮਤਿ ਅਨੁਸਾਰ ਸਭ ਦੇ ਕਾਰਜ ਰਾਸ ਕਰਨੇ ਸਮੁੱਚੀਆਂ ਸੰਗਤਾਂ ਵੱਲੋਂ ਅਤੇ ਹਵਲਕੜਾ ਪ੍ਰਸ਼ਾਦ ਦੀ ਦੇਖ ਸਜਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਸ਼ਕੇ ਆਪ ਜੀ ਦਾ ਨਾਮ ਜਪੇ ਆਪ ਜੀ ਕਿਰਪਾ ਕਰੋ ਦਰਾਈ ਸੰਗਤ ਨੂੰ ਇਲਾਹੀ ਸ਼੍ਰੀ ਮੁੱਖ ਵਾਕ ਬਖਸ਼ਿਸ਼ ਕਰਕੇ ਨਿਹਾਲ ਨਿਹਾਲ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਪਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚਾ ਹੈ ਰਾਜ ਕਰੇਗਾ ਖਾਲਸਾ ਆਕੀ ਖਵਾਰ ਹੋਏ ਸਭ ਮਿਲਾਂਗੇ ਖਵਾਰ ਹੋਏ ਸਭ ਮਿਲਾਂਗੇ ਬਚੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਪੰਜਵਾਂ। ਬਹਿਤੀ ਜਾਤ ਕਦੇ ਦਿਸ਼ਟ ਨ ਧਾਰਤ, ਮਿਥਿਆ ਮੋਹ ਬੰਧ ਹੈ ਨਿਤ ਪਾਰਚ ਸਤਿ।

तन।

0: ਗੁਰੂ ਜੀ ਦੀ ਸਾਜੀ ਨਵਾਜੀ, ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਆਪਾਂ ਸਾਰੇ ਬਹੁਤ ਵੱਡੇ ਭਾਗਾਂ ਵਾਲੇ ਹਾਂ। ਮਹਾਰਾਜ ਨੇ ਆਪਣੇ ਤੇ ਸਾਰਿਆਂ ਤੇ ਬਹੁਤ ਵੱਡੀ ਬਖਸ਼ਿਸ਼ ਕੀਤੀ ਆ। ਆਪਾਂ ਮਹਾਰਾਜ ਦੀ ਸ਼ਰਨ ਦੇ ਵਿੱਚ ਜੁੜੇ ਹਾਂ ਸਾਰੇ ਆ ਕੇ ਗੁਰਬਾਣੀ ਦੁਆਰਾ। ਆਪਾਂ ਆਪਣੇ ਆਪ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਗੁਰਬਾਣੀ ਦੁਆਰਾ। ਆਪਾਂ ਆਪਣਾ ਭੇਦ ਲੈ ਰਹੇ ਹਾਂ। ਆਪਾਂ ਨੂੰ ਸੰਸਾਰ ਦੇ ਵਿੱਚ ਕਿਸ ਮਕਸਦ ਦੇ ਲਈ ਭੇਜਿਆ ਗਿਆ। ਆਪਾਂ ਨੂੰ ਮਾਨਸ ਜਾਮਾ ਕਿਸ ਮਨੋਰਥ ਦੇ ਲਈ ਦਿੱਤਾ ਗਿਆ। ਉਹ ਮਕਸਦ ਤੇ ਮਨੋਰਥ ਜਿਹੜਾ ਆਪਾਂ ਭੁੱਲ ਚੁੱਕੇ ਸੀ, ਆਪਾਂ ਨੂੰ ਗੁਰਬਾਣੀ ਦੁਆਰਾ ਉਹਦੀ ਜਾਣਕਾਰੀ ਤੇ ਵਾਕਫੀਅਤ ਹੋ ਰਹੀ ਹੈ। ਗੁਰਬਾਣੀ ਚ ਮਹਾਰਾਜ ਦੱਸ ਰਹੇ ਨੇ ਸੱਚੇ ਪਾਤਸ਼ਾਹ ਸਾਡੀ ਰਾਸੀ ਤੇ ਧਨ ਦਾ ਭੇਦ ਦੇ ਰਹੇ ਨੇ। ਹਰ ਧਿਆਵੋ ਸਾਸ ਗ੍ਰਾਸ, ਮਨ ਪ੍ਰੀਤ ਲਗੀ ਤਿੰਨਾਂ ਗੁਰਮੁਖਾਂ, ਹਰ ਨਾਮ ਜਿਨ੍ਹਾਂ ਰਹਿ ਰਾਸ। ਜਿਹੜੀ ਸਾਡੇ ਰਾਹ ਦੀ ਖਰਚ ਤੇ ਪੂੰਜੀ, ਜਿਹੜੀ ਰਾਸੀ ਤੇ ਧਨ ਆਪਾਂ ਸੰਸਾਰ ਦੇ ਵਿੱਚ ਆ ਕੇ ਸਾਰੇ ਭੁੱਲੇ, ਉਹਨੂੰ ਵਿਸਾਰੇ। ਆਪਾਂ ਆਪਣਾ ਬਹੁਤ ਸਾਰਾ ਜੀਵਨ ਉਸ ਭੁੱਲੇ ਤੇ ਭਰਮ ਤੇ ਭੁਲੇਖੇ ਚ ਨਿਕਲ ਗਿਆ। ਹੁਣ ਆਪਾਂ ਨੂੰ ਸੋਝੀ ਆਈ ਆ ਗੁਰਬਾਣੀ ਦੁਆਰਾ। ਆਪਣੇ ਗੱਲ ਇਹ ਸਾਹਮਣੇ ਆਈ ਆ ਵੀ ਆਪਾਂ ਘਾਟੇ ਚ ਜਾ ਰਹੇ ਹਾਂ। ਆਪਾਂ ਉਸ ਧੰਨ ਦੇ ਵਿੱਚ ਦਿਨ ਰਾਤ ਆਪਣਾ ਜੀਵਨ ਤੇ ਸਵਾਸਾਂ ਦਾ ਧੰਨ ਵਿਅਰਥ ਗੁਆ ਰਹੇ ਹਾਂ। ਆਪਾਂ ਸੰਸਾਰ ਦੇ ਵਿੱਚ ਵਿਚਰਦੇ ਹੋਏ ਜਿਹੜਾ ਇੰਨਾ ਕੀਮਤੀ ਧਨ ਉਹਦੀ ਆਪਾਂ ਸਾਰ ਹੀ ਨਹੀਂ ਜਾਣੀ। ਜਦੋਂ ਹੁਣ ਆਪਾਂ ਨੂੰ ਗੁਰਬਾਣੀ ਦੁਆਰਾ ਸੋਝੀ ਆਈ, ਹੁਣ ਆਪਾਂ ਨੂੰ ਇਹਦੀ ਚਿੰਤਾ ਤੇ ਫਿਕਰ ਵੀ ਆਪਣੀ ਯਾਦ ਦੇ ਵਿੱਚ ਹੁਣ ਇਹ ਗੱਲ ਪ੍ਰਪੱਖ ਹੋਣ ਲੱਗੀ ਬਈ ਉਹ ਧੰਨ ਤੋਂ ਬਿਨਾਂ ਸਾਡੀ ਕੋਈ ਪਹਿਚਾਣ ਨਹੀਂ, ਉਸ ਧੰਨ ਤੋਂ ਬਿਨਾਂ ਸਾਡਾ ਕੋਈ ਬਚਾਅ ਨਹੀਂ। ਆਪਾਂ ਹੁਣ ਕੋਸ਼ਿਸ਼ ਕਰ ਰਹੇ ਹਾਂ ਧੰਨ ਨੂੰ ਇਕੱਤਰ ਕਰਨ ਦੇ ਲਈ। ਉਸੇ ਧੰਨ ਦੇ ਲਈ ਹੁਣ ਆਪਾਂ ਸੰਗਤ ਦੇ ਵਿੱਚ ਪਹੁੰਚੇ ਹਾਂ। ਉਹ ਧੰਨ ਦੇ ਨਾਲ ਪ੍ਰੀਤ ਬਣਾਉਣ ਦੇ ਲਈ, ਉਸ ਧੰਨ ਨੂੰ ਇਕੱਠਾ ਤੇ ਇਕੱਤਰ ਕਰਨ ਦੇ ਲਈ ਆਪਾਂ ਨੂੰ ਮਹਾਰਾਜ ਨੇ ਸਮਝਾਤਾ। ਜਿਵੇਂ ਆਪਾਂ ਦ੍ਰਿਸ਼ਟਮਾਨ ਦੇ ਵਿੱਚ ਕਿਤੇ ਕੰਮ ਕਰਦੇ ਹਾਂ, ਜਿਹੜੇ ਜੀਵ ਘੰਟਿਆਂ ਤੇ ਕੰਮ ਕਰਦੇ ਹਾਂ, ਉਹਨਾਂ ਦਾ ਕਾਰਡ ਚੈੱਕ ਕੀਤਾ ਜਾਂਦਾ ਕਿੰਨੇ ਘੰਟੇ ਲਾਏ ਨੇ, ਕਿੰਨੇ ਮਿੰਟ ਲਾਏ ਨੇ, ਉਹਨਾਂ ਨੂੰ ਉਹਨੇ ਦਾ ਹੀ ਚੈੱਕ ਆਉਂਦਾ। ਇੱਥੇ ਵੀ ਸਵਾਸਾਂ ਦੀ ਗਿਣਤੀ ਨੂੰ ਚੈੱਕ ਕੀਤਾ ਜਾਂਦਾ ਹਰ ਧਿਆਵੋ ਸਾਸ ਗ੍ਰਾਸ ਜੇ ਹੁਣ ਆਪਾਂ ਸਾਸਾਂ ਦੇ ਨਾਲ ਸਾਸ ਗ੍ਰਾਸ ਸਿਮਨ ਕਰਾਂਗੇ ਜਿਵੇਂ ਆਪਣਾ ਇੱਥੇ ਕੰਮ ਕਰਦੇ ਹੋਏ ਘੰਟੇ ਲਾਉਂਦੇ ਹੋਏ ਕੰਮ ਨਾਲ ਪਿਆਰ ਪੈ ਗਿਆ ਬਹੁਤ ਸਾਰੇ ਜੀਵ ਕੰਮ ਤੋਂ ਰਿਟਾਇਰ ਨਹੀਂ ਹੋਣਾ ਚਾਹੁੰਦੇ ਟਾਈਮ ਕਿਵੇਂ ਲੰਘੂ ਘਰੇ ਬੈਠਿਆਂ ਨੇ ਕੀ ਕਰਨਾ ਚਾਰ ਪੈਸੇ ਹੀ ਲੈ ਕੇ ਆਵਾਂਗੇ ਇਹ ਆਪਣੀ ਸਾਰਿਆਂ ਦੀ ਹਾਲਤ ਆ ਜਿੱਧਰੋਂ ਸਾਡੇ ਕੋਲੇ ਬਿਲਕੁਲ ਆਪਾਂ ਖਾਲੀ ਹਾਂ ਜਿੱਧਰੋਂ ਆਪਾਂ ਬਿਲਕੁਲ ਹੀ ਬੇਖਬਰ ਹਾਂ ਉਹ ਧਨ ਦੇ ਨਾਲ ਸਾਡਾ ਪਿਆਰ ਹੀ ਨਹੀਂ ਧਨ ਕੀਮਤੀ ਬਹੁਤ ਆ ਉਹਦੇ ਨਾਲ ਸਾਡੀ ਪ੍ਰੀਤ ਨਹੀਂ ਉਹਦਾ ਦੁਨੀਆਂ ਦੇ ਵਿੱਚ ਕੋਈ ਮੁੱਲ ਹੀ ਨਹੀਂ ਨਾਮ ਅਮੋਲਾ ਪ੍ਰੀਤ ਨਾ ਤਿੰਨ ਸਿੰਘ ਇੰਨੀ ਅਮੁੱਲ ਚੀਜ਼ ਆ ਸਾਡੀ ਪ੍ਰੀਤ ਹੀ ਨਹੀਂ ਸਾਡੇ ਮਨਾਂ ਦੀ ਉਹਦੇ ਨਾਲ ਜਦੋਂ ਹੁਣ ਉਹਨੂੰ ਆਪਾਂ ਨੂੰ ਪਤਾ ਲੱਗਿਆ ਵੀ ਉਹ ਤਾਂ ਬੜਾ ਅਮੁੱਲ ਖਜ਼ਾਨਾ ਅਮੁੱਲ ਧਨ ਅਸੀਂ ਤਾਂ ਕੱਚੇ ਧਨ ਦੇ ਨਾਲ ਪਿਆਰ ਪਾ ਬੈਠੇ ਪ੍ਰੇਮ ਪਾ ਬੈਠੇ ਪ੍ਰੀਤ ਲਾ ਬੈਠੇ ਇਹ ਧਨ ਇੱਕ ਦਿਨ ਸਾਡੇ ਹੱਥੋਂ ਨਿਕਲ ਜਾਣਾ ਇਹ ਧਨ ਦਾ ਸੰਬੰਧ ਸਾਡੇ ਸਰੀਰ ਨਾਲ ਆ ਜਿੰਨਾ ਚਿਰ ਸਰੀਰ ਆ ਉਨਾ ਚਿਰ ਇਹ ਧਨ ਇਕੱਠਾ ਕਰ ਸਕਦੇ ਹਾਂ ਤੇ ਇਹਨੂੰ ਵਰਤ ਸਕਦੇ ਹਾਂ ਇਦੋਂ ਗਾਹਾਂ ਸਾਡੇ ਮਨ ਦਾ ਖੇਡ ਚੱਲਣਾ ਹਿਸਾਬ ਕਿਤਾਬ ਮਨ ਦੇ ਨਾਲ ਹੋਣਾ ਤਨ ਨੂੰ ਛੱਡ ਕੇ ਮਨ ਨੇ ਅੱਗੇ ਤੁਰਨਾ ਉਹ ਰਸਤੇ ਦੀ ਪੂੰਜੀ ਜਿਹੜੀ ਤੇ ਧਨ ਜਿਹੜਾ ਖਰਚ ਜਿਹੜਾ ਉਹ ਸਾਡੇ ਪੱਲੇ ਨੇ ਉਹਦੇ ਬਿਨਾਂ ਸਾਨੂੰ ਅੱਗੇ ਜਗ੍ਹਾ ਨਹੀਂ ਉਹਦੇ ਬਿਨਾਂ ਸਾਡੇ ਕੋਲੇ ਸਿਫ ਸਲਾਹ ਦਾ ਕੱਪੜਾ ਤੇ ਸਾਡੀ ਖੁਰਾਕ ਨਹੀਂ ਗੁਰਮੁਖ ਪਿਆਰਿਓ ਹੁਣ ਆਪਾਂ ਨੂੰ ਜਦੋਂ ਗੁਰਬਾਣੀ ਦੁਆਰਾ ਪਤਾ ਲੱਗਿਆ ਇਸ ਅਮੁੱਲ ਵਸਤੂ ਦਾ ਆਪਾਂ ਆਪਣੇ ਮਨ ਦੀ ਪ੍ਰੀਤ ਜਿਹੜੀ ਆ ਉਸ ਧਨ ਦੇ ਨਾਲ ਜੋੜਨਾ ਚਾਹੁੰਦੇ ਹਾਂ ਆਪਾਂ ਨੂੰ ਦੋ ਲਾਈਨਾਂ ਦੇ ਵਿੱਚ ਹੀ ਮਹਾਰਾਜ ਨੇ ਦੋ ਪੰਕਤੀਆਂ 'ਚ ਹੀ ਸਮਝਾਤਾ ਵੀ ਉਸ ਹਰੀ ਨੂੰ ਦ੍ਰਿੜ ਕਰੋ ਉਹ ਧਨ ਹਰੀ ਕੋਲੋਂ ਮਿਲਦਾ ਜਦੋਂ ਆਪਾਂ ਆਪਣੇ ਘਰ ਦਾ ਕੰਮ ਕਰਾਂਗੇ ਆਪਣੇ ਥਿਰ ਘਰ ਨਿਜ ਮਹਿਲ ਸੱਚੇ ਮਹਿਲ ਦੇ ਲਈ ਧਨ ਜੋੜਾਂਗੇ ਆਪਾਂ ਨੂੰ ਉਹ ਘਰ ਪ੍ਰਾਪਤ ਹੋ ਸਕਦਾ ਉੱਥੇ ਆਪਾਂ ਟਿਕ ਕੇ ਥਿਰ ਹੋ ਕੇ ਬੈਠ ਸਕਦੇ ਹਾਂ ਆਪਾਂ ਨੂੰ ਹੁਣ ਗੁਰਬਾਣੀ ਦੁਆਰਾ ਭੇਦ ਖੁੱਲਿਆ ਜਿਵੇਂ ਆਪਾਂ ਸੰਸਾਰ ਦੇ ਵਿੱਚ ਕਿਤੇ ਨਾ ਕਿਤੇ ਕਾਰੋਬਾਰ ਕਰਦੇ ਹਾਂ ਜਾਂ ਕਿਸੇ ਕੋਲੇ ਕੰਮ ਕਰਦੇ ਹਾਂ ਜਿਹਦੇ ਕੋਲੇ ਕੰਮ ਕਰਦੇ ਹਾਂ ਉਹੀ ਆਪਾਂ ਨੂੰ ਉਹਦਾ ਕੰਮ ਦਾ ਉਸ ਮਜ਼ਦੂਰੀ ਦਾ ਆਪਾਂ ਨੂੰ ਉਹ ਧਨ ਦੇ ਰੂਪ ਦੇ ਵਿੱਚ ਪੈਸੇ ਦੇ ਰੂਪ ਦੇ ਵਿੱਚ ਆਪਣਾ ਉਹ ਸਾਰੇ ਕੰਮ ਦਾ ਉਹ ਖੱਟੀ ਦਾ ਆਪਾਂ ਨੂੰ ਉਹ ਸਾਰਾ ਸੰਸਾਰਕ ਧਨ ਆਪਾਂ ਨੂੰ ਮਿਲਦਾ ਆਓ ਹੁਣ ਆਪਾਂ ਹਰੀ ਦੇ ਧਨ ਦੇ ਲਈ ਇਕੱਠੇ ਹੋਏ ਹਾਂ ਸਾਰੇ ਉਹਦੇ ਨਾਲ ਪ੍ਰੀਤ ਪਾਉਣ ਦੇ ਲਈ ਉਹਦਾ ਧਨ ਖੱਟਣ ਲਈ ਉਹਨੂੰ ਹੀ ਯਾਦ ਕਰਨਾ ਪੈਂਦਾ ਉਹਦਾ ਹੀ ਕੰਮ ਕਰਨਾ ਪੈਂਦਾ ਉਹਨੂੰ ਤੇ ਆਉਣਾ ਪੈਂਦਾ ਆਪਾਂ ਫਿਰ ਸ਼ਬਦ ਪੜ੍ਹਦੇ ਹਾਂ ਫਿਰ ਆਪਾਂ ਸਿਮਰਨ ਸ਼ੁਰੂ ਕਰਦੇ ਹਾਂ ਹਰ ਧਿਆਵੋ ਸਾਸ ਗ੍ਰਾਸ ਆਪਾਂ ਉਸ ਹਰੀ ਨੂੰ ਹੁਣ ਸਾਸ ਗ੍ਰਾਸ ਦੇ ਰੂਪ ਦੇ ਵਿੱਚ ਸਾਰਿਆਂ ਨੇ ਧਿਆਉਣਾ ਹਰ ਸਾਹ ਦੇ ਨਾਲ ਆਪਾਂ ਵਾਹਿਗੁਰੂ ਦੇ ਮੰਤਰ ਦੇ ਰੂਪ ਦੇ ਵਿੱਚ ਗ੍ਰਾਹੀ ਤੇ ਬੁਰਕੀ ਦੇ ਰੂਪ ਦੇ ਵਿੱਚ ਹਰ ਸਾਹ ਦੇ ਨਾਲ ਆਪਾਂ ਇਹ ਖਜ਼ਾਨਾ ਇਕੱਠਾ ਕਰਨਾ। ਆਪਾਂ ਨੂੰ ਮਹਾਰਾਜ ਨੇ ਸਮਝਾਤਾ ਵੀ ਉਹ ਹਰੀ ਨੂੰ ਧਿਆਵੋ, ਹਰ ਧਿਆਵੋ ਸਾਸ ਗ੍ਰਾਸ, ਪ੍ਰੀਤ ਲੱਗੀ ਤੇ ਨਾ ਗੁਰਮੁਖਾਂ। ਜਿਨ੍ਹਾਂ ਨੇ ਫਿਰ ਧਿਆਇਆ ਗੁਰੂ ਦੀ ਬਖਸ਼ਿਸ਼ ਦੇ ਨਾਲ, ਉਹਨਾਂ ਦੀ ਫਿਰ ਪ੍ਰੀਤ ਤੇ ਸੁਰਤ ਜੁੜ ਗਈ ਮਾਲਕ ਦੇ ਨਾਲ, ਪਿਆਰ ਪੈ ਗਿਆ, ਪ੍ਰੀਤ ਹੋ ਗਈ ਮਾਲਕ ਨਾਲ। ਪ੍ਰੀਤ ਲੱਗੀ ਤੇ ਨਾ ਗੁਰਮੁਖਾਂ, ਹਰ ਨਾਮ ਜਿਨ੍ਹਾਂ ਰਹਿ ਰਾਸ। ਜਿਨ੍ਹਾਂ ਨੇ ਆਪਦੇ ਰਾਹ ਦੇ ਖਰਚ ਨੂੰ, ਇਸ ਰਾਸੀ ਨੂੰ ਆਪਣਾ ਮੂਲ ਬਣਾ ਲਿਆ, ਆਪਣਾ ਮਨੋਰਥ ਤੇ ਨਿਸ਼ਾਨਾ ਤੇ ਗੋਲ ਬਣਾ ਲਿਆ, ਆਪਣਾ ਮਕਸਦ ਬਣਾ ਲਿਆ, ਆਪਣੀ ਮਤ ਛੱਡ ਕੇ ਗੁਰੂ ਦੀ ਮਤ ਗ੍ਰਹਿਣ ਕਰ ਲਈ, ਉਹਨਾਂ ਦੇ ਲਈ ਉਹ ਰਾਸੀ, ਉਹ ਧਨ ਤੇ ਆਪਣੀ ਜ਼ਿੰਦਗੀ ਦਾ ਸਾਰਾ ਲਾਹਾ ਮਨੋਰਥ, ਉਹ ਹਰੀ ਦਾ ਧਨ ਤੇ ਹਰੀ ਦਾ ਨਾਮ, ਉਹਨਾਂ ਦੇ ਲਈ ਉਹਨਾਂ ਦਾ ਮਾਰਗਦਰਸ਼ਨ ਬਣ ਗਿਆ, ਉਹਨਾਂ ਦਾ ਖਜ਼ਾਨਾ ਬਣ ਗਿਆ। ਹਰ ਨਾਮ ਜਿਨ੍ਹਾਂ ਰਹਿ ਰਾਸ, ਰਾਹ ਦੀ ਰਾਸੀ ਤੇ ਪੂੰਜੀ। ਆਓ ਆਪਾਂ ਵੀ ਆਪਣੇ ਅੰਦਰ ਝਾਤ ਮਾਰਨੀ ਆ ਨਾਲ ਨਾਲ ਗੁਰਬਾਣੀ ਦੁਆਰਾ, ਵੀ ਆਪਣੇ ਕੋਲ ਇਹ ਧਨ ਹੈਗਾ, ਜੇ ਨਹੀਂ ਆਪਾਂ ਇਹ ਵੀ ਸਵੀਕਾਰ ਕਰਨਾ। ਫਿਰ ਆਪਣੇ ਮਨ ਨੂੰ ਪੁੱਛਣਾ ਵੀ ਇਹ ਧਨ ਬਾਰੇ ਕੋਈ ਗਿਆਨ ਜਾਣਕਾਰੀ ਹੈਗੀ, ਸੋਝੀ ਹੈਗੀ, ਇਹ ਵੀ ਆਪਾਂ ਸਿਰ ਮੱਥੇ ਮੰਨਣਾ। ਗੁਰਬਾਣੀ ਗੁਰੂ ਦੇ ਮਹਾਰਾਜ ਦੇ ਸ਼ਰਨ ਦੇ ਵਿੱਚ ਵੀ ਮਹਾਰਾਜ ਸਾਨੂੰ ਨਾ ਇਹ ਧਨ ਦਾ ਪਤਾ, ਆਉਣਾ ਕਿੱਥੋਂ ਆ ਜਦ ਪਤਾ ਹੀ ਨਹੀਂ, ਇਹ ਮਿਲਣਾ ਕਿਵੇਂ ਆ ਸਾਨੂੰ ਪਤਾ ਹੀ ਨਹੀਂ, ਇਹ ਇਕੱਤਰ ਤੇ ਇਕੱਠਾ ਕਿਵੇਂ ਕਰਨਾ ਸਾਨੂੰ ਪਤਾ ਹੀ ਨਹੀਂ। ਜਦੋਂ ਆਪਾਂ ਆਪਣੇ ਅੰਦਰ ਦੀ ਗੰਢ ਖੋਲ ਦਾਂਗੇ ਮਹਾਰਾਜ ਦੀ ਸ਼ਰਨ ਦੇ ਵਿੱਚ ਵੀ ਮਹਾਰਾਜ ਸੱਚੇ ਪਾਤਸ਼ਾਹ ਇਸ ਧਨ ਕੰਨਿਓ ਤਾਂ ਅਸੀਂ ਸਾਰੇ ਹੀ ਰੁਲ ਰਹੇ ਹਾਂ, ਸਾਰੇ ਹੀ ਦੁਨਿਆਵੀ ਤੌਰ ਤੇ ਸਾਡੇ ਕੋਲੇ ਘਰ ਬਾਰ ਨੇ, ਜ਼ਮੀਨ ਜਾਇਦਾਦਾਂ ਤੇ ਪੈਸਾ ਸਾਰਾ ਕੁਛ ਆ, ਪਰਿਵਾਰ ਤੇ ਬੱਚੇ ਨੇ, ਉਸ ਪੱਖ ਤੋਂ ਅਸੀਂ ਸਾਰੇ ਹੀ ਰੁਲ ਰਹੇ ਹਾਂ। ਹਮ ਰੁਲਤੇ ਫਿਰਤੇ ਕੋਈ ਬਾਤ ਨਾ, ਕੁਛ ਰੁਲ ਰਹੇ ਹਾਂ ਇਸ ਕੱਚੇ ਧਨ ਦੇ ਵਿੱਚ, ਗਰਵ ਕਰ ਰਹੇ ਹਾਂ, ਹੰਕਾਰ ਕਰ ਰਹੇ ਹਾਂ। ਇਹ ਜੀਵਨ ਨੂੰ ਆਪਣੇ ਨੂੰ ਸਦੀਵੀ ਸਮਝ ਕੇ ਬੈਠੇ ਹੋਏ ਹਾਂ। ਆਲੇ ਦੁਆਲੇ ਸਾਡੇ ਜੀਵ ਆ ਜਾ ਰਹੇ ਨੇ, ਅਸੀਂ ਸੁੱਤੇ ਹੋਏ ਦੇਖ ਰਹੇ ਹਾਂ। ਜੇ ਜਾਗਤ ਅਵਸਥਾ ਚ ਦੇਖਦੇ ਹੋਈਏ ਸਾਨੂੰ ਆਪਣਾ ਵੀ ਚੇਤਾ ਆ ਜੇ, ਆਪਣੇ ਬਾਰੇ ਵੀ ਸੋਝੀ ਆ ਜੇ, ਅਸੀਂ ਸੁੱਤੇ ਹੋਏ ਆਪਣੇ ਆਪ ਨੂੰ ਫਿਰ ਸਮਝ ਕੇ ਬੈਠੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਸਾਡਾ ਇਸ ਮਨ ਦਾ ਭਰਮ ਗੜ ਤੋੜੋ, ਸਾਨੂੰ ਇਹਦੇ ਵਿੱਚੋਂ ਯਾਦ ਕਰਾਓ, ਸਾਨੂੰ ਜਿਤਾਓ। ਮਹਾਰਾਜ ਹੁਣ ਆਪਾਂ ਨੂੰ ਜਿਤਾਓ ਉਹਦੀ ਵਿਧੀ ਸਮਝਾਉਣ ਲੱਗੇ, ਗਿਆਨ ਦੇਣ ਲੱਗੇ ਗੁਰਬਾਣੀ ਦੁਆਰਾ, ਵੀ ਬੜਾ ਮੁਸ਼ਕਲ ਅਖਾੜਾ ਇਹ ਜਿਹਦੇ ਵਿੱਚ ਤੁਸੀਂ ਸਾਰੇ ਆ ਚੁੱਕੇ ਹੋ ਤੇ ਖੇਡ ਰਹੇ ਹੋ ਵਿਚਾਰਨ ਦੁਆਰਾ, ਬਿਖਮੋ ਬਿਖਮ ਅਖਾੜਾ, ਮੈਂ ਗੁਰਮਿਲ ਜੀਤਾ ਰਾਮ। ਜਿਨ੍ਹਾਂ ਨੇ ਜਿੱਤਿਆ ਉਹਨਾਂ ਨੇ ਫਿਰ ਦੱਸਿਆ ਆਪਾਂ ਨੂੰ ਕਿਵੇਂ ਜਿੱਤਿਆ, ਕਿਵੇਂ ਗੁਰੂ ਨੂੰ ਮਿਲੇ, ਕਿਵੇਂ ਗੁਰੂ ਤੋਂ ਸਾਰਾ ਇਹ ਭੇਤ ਤੇ ਖੇਡ ਜਾਣਿਆ, ਕਿਵੇਂ ਇਹਦੇ ਵਿੱਚ ਪਾਸ ਹੋਏ ਤੇ ਜਿੱਤੇ, ਅਸੀਂ ਮਹਾਰਾਜ ਦੱਸ ਰਹੇ ਨੇ ਗੁਰਬਾਣੀ ਚ। ਬਿਖਮੋ ਬਿਖਮ ਅਖਾੜਾ, ਮੈਂ ਗੁਰਮਿਲ ਜੀਤਾ ਰਾਮ। ਗੁਰਮਿਲ ਜੀਤਾ, ਹਰ ਹਰ ਕੀਤਾ, ਟੂਟੀ ਭੀਤਾ ਭਰਮਗੜਾ। ਇਹ ਰਾਸੀ ਕਿਵੇਂ ਮਿਲੀ? ਪਾਇਆ ਖਜ਼ਾਨਾ ਬਹੁਤ ਨਿਧਾਨਾ, ਸਾਣਸ ਮੇਰੀ ਆਪ ਖੜਾ। ਐਡਾ ਵੱਡਾ ਖਜ਼ਾਨਾ ਮਿਲਿਆ ਜਦੋਂ ਮੈਂ ਦੇਖਿਆ ਤਾਂ ਮੇਰੇ ਨਾਲ ਹੀ ਖੜਾ, ਜਿਹਨੂੰ ਮੈਂ ਦੂਰ ਸਮਝ ਰਿਹਾ ਸੀ। ਮੈਨੂੰ ਸ਼ਬਦ ਦੁਆਰਾ ਮਹਾਰਾਜ ਨੇ ਪਛਾਣ ਕਰ ਰਾਤੀ ਨੇੜਿਓਂ, ਜਦੋਂ ਮੈਂ ਹਰ ਹਰ ਕੀਤਾ, ਹਰ ਧਿਆਵੋ ਸਾਸ ਗਰਾਸ, ਜਿੱਥੋਂ ਆਪਾਂ ਵਿਚਾਰ ਸ਼ੁਰੂ ਕੀਤੀ ਆ, ਉਸੇ ਹਰੀ ਨੂੰ ਹਰ ਹਰ ਵਹਿਗੁਰੂ ਵਹਿਗੁਰੂ ਕਰਦੇ ਹੋਏ ਕਿਵੇਂ ਭਰਮ ਦੇ ਗੜ ਨੂੰ ਤੋੜਿਆ, ਕਿਵੇਂ ਕੂੜ ਦੀ ਪਾਲ ਨੂੰ ਤੋੜਿਆ, ਇਸ ਪਾਲ ਤੇ ਕੂੜ ਦੀ ਦੀਵਾਰ ਤੋਂ ਅੱਗੇ ਕਿਵੇਂ ਖਜ਼ਾਨਾ ਖੁੱਲਿਆ, ਕਿਵੇਂ ਖਜ਼ਾਨੇ ਦਾ ਮਾਲਕ ਆਪ ਨਾਲ ਖੜਾ ਦੇਖਿਆ। ਕਿਵੇਂ ਮਾਲਕ ਨੇ ਫਿਰ ਮੈਨੂੰ ਸਮਝਾਇਆ ਵੀ ਕਦੇ ਅੱਜ ਤੋਂ ਬਾਅਦ ਦੂਰ ਨਹੀਂ ਸਮਝਣਾ, ਮੈਂ ਤੇਰੇ ਨਾਲ ਹਾਂ, ਤੈਨੂੰ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਸੰਸਾਰ ਚੋਂ ਨਹੀਂ ਮੰਗਣੀ, ਤੂੰ ਮੈਨੂੰ ਦੱਸਣਾ। ਕਾਲ ਦੇ ਮੂਹਰੇ ਸਰੀਕ ਦੇ ਮੂਹਰੇ ਹੱਥ ਨਹੀਂ ਅੱਡਣਾ, ਮੈਂ ਤੇਰਾ ਮਾਂ ਪਿਓ ਹਾਂ, ਤੂੰ ਆਪਣਾ ਦੁੱਖ ਦਰਦ ਮੇਰੇ ਕੋਲੇ ਸਾਂਝਾ ਕਰਨਾ। ਸਦ ਹੀ ਨੇੜੇ ਦੂਰ ਨਾ ਜਾਣੋ, ਗੁਰ ਕੇ ਸ਼ਬਦ ਨਜ਼ਦੀਕ ਪਛਾਣੋ, ਹੁਣ ਨੇੜੇ ਹੋ ਕੇ ਪਛਾਣੋ। ਹੁਣ ਤੂੰ ਸ਼ਬਦ ਦਾ ਇਸਤੇਮਾਲ ਕਰਦਾ ਹੋਇਆ ਸ਼ਬਦ ਦਾ ਪੱਲਾ ਫੜਦਾ ਹੋਇਆ, ਹੁਣ ਦੇਖ ਮੇਰੇ ਵੱਲ, ਮਨ ਬੱਚਾ ਦੇਖ ਰਿਹਾ, ਕਹਿੰਦਾ ਮੈਂ ਤਾਂ ਦੂਰ ਸਮਝ ਰਿਹਾ ਸੀ, ਮੇਰੇ ਵਿੱਚ ਸੰਸਾਰ ਦਾ ਹੀ ਪੜਦਾ ਸੀ, ਭਰਮ ਦਾ ਹੀ ਪੜਦਾ ਸੀ, ਵਿਚਾਰਾਂ ਦਾ ਪੜਦਾ ਸੀ। ਮੈਂ ਸਾਰੀ ਉਮਰ ਸੁਣਦਾ ਰਿਹਾ ਵੀ ਤੂੰ ਨੇੜੇ ਆ, ਤੂੰ ਨੇੜੇ ਆ, ਤੂੰ ਨੇੜੇ ਆ। ਨਿਕਟ ਸੁਣਿਓ ਹਰ ਪੇਖੋ ਨਾਹੀ, ਮੈਂ ਸਾਰੇ ਜੀਵਾਂ ਤੋਂ ਸੁਣਦਾ ਰਿਹਾ, ਗੁਰਬਾਣੀ ਦੇ ਵਿੱਚ ਪੜ੍ਹ ਕੇ ਵਿਚਾਰਦਾ ਰਿਹਾ, ਨੇੜੇ ਸੁਣਦਾ ਰਿਹਾ, ਨਿਕਟ ਸੁਣਿਓ ਹਰ ਪੇਖੋ ਨਾਹੀ। ਮੈਂ ਹਰੀ ਤੈਨੂੰ ਦੇਖਿਆ ਨਹੀਂ ਸੀ, ਮੇਰੇ ਪਿਤਾ ਮੈਂ ਤੈਨੂੰ ਦੇਖਿਆ ਨਹੀਂ ਸੀ, ਭਰਮ ਭਰਮ ਦੁੱਖ ਭਰਿਆ, ਮੈਂ ਭਰਮ ਦੇ ਵਿੱਚ ਸ਼ੰਕਾਵਾਂ ਦੇ ਵਿੱਚ ਇਸ ਸੰਸਾਰ ਦੇ ਭੁਲੇਖੇ ਵਿੱਚ ਤੁਰਿਆ ਫਿਰਦਾ ਸੀ, ਦੁਨੀਆਂ ਦੇ ਭੁਲੇਖੇ ਵਿੱਚ ਹੀ ਆਪਣੇ ਆਪ ਨੂੰ ਲੈ ਕੇ ਚੱਲ ਰਿਹਾ ਸੀ, ਮੈਂ ਸੁਣ ਨਹੀਂ ਰਿਹਾ ਸੀ ਤੇਰੀ। ਨਿਕਟ ਸੁਣਿਓ ਹਰ ਪੇਖੋ ਨਾਹੀ, ਭਰਮ ਭਰਮ ਦੁੱਖ ਭਰਿਆ, ਹੋਇਓ ਕਿਰਪਾਲ ਗੁਰ ਲਾਇਓ ਪਾਰ ਦੋ, ਤੂੰ ਮਹਾਰਾ ਸੱਚੇ ਪਾਤਸ਼ਾਹ ਕਿਰਪਾਲੂ ਮੇਰੇ ਤੇ ਕਿਰਪਾ ਕੀਤੀ, ਤੂੰ ਮੇਰਾ ਪੜਦਾ ਆਪਣੇ ਹੱਥੀ ਆਪ ਲਾਇਆ, ਆਪ ਆਇਆ ਤੂੰ, ਹੋਇਓ ਕਿਰਪਾਲ ਗੁਰ ਲਾਇਓ ਪਾਰ ਦੋ, ਮਿਲੋ ਲਾਲ ਮਨ ਹਰਿਆ। ਤੂੰ ਜਦੋਂ ਮੈਨੂੰ ਮਿਲਿਆ ਦਕਸ਼ਣਾ ਲੈ ਕੇ ਮਿਲਿਆ ਨਾਮ ਦੀ, ਤੂੰ ਬੱਚੇ ਨੂੰ ਧਨ ਦਾ ਖਜ਼ਾਨਾ ਲੈ ਕੇ ਮੁੱਠੀ ਭਰ ਕੇ ਮੇਰੇ ਕੋਲੇ ਆਇਆ, ਰਾਮ ਨਾਮ ਰਤਨ ਗੁਰ ਕਾੜ ਤਲੀ ਦਿਖਲਾਇਆ, ਤੂੰ ਤਲੀ ਤੇ ਕੱਢ ਕੇ ਦਿਖਾਇਆ, ਹੱਥ ਤੇ ਸਰੋਂ ਜਮਾਈਆ, ਕਮਾਲ ਕੀਤੀ ਆ ਤੂੰ ਮਹਾਰਾ ਸੱਚੇ ਪਾਤਸ਼ਾਹ। ਆਓ ਗੁਰਮੁਖ ਪਿਆਰਿਓ, ਆਪਾਂ ਵੀ ਮਹਾਰਾ ਦੀ ਸ਼ਰਨ ਦੇ ਵਿੱਚ, ਗੁਰੂ ਦੀ ਸ਼ਰਨ ਦੇ ਵਿੱਚ ਆਏ ਹਾਂ ਆਪਾਂ ਸਾਰੇ, ਆਪਣਾ ਪੜਦਾ ਹੀ ਲਹਾਉਣ ਆਏ ਹਾਂ ਸਾਰੇ, ਆਪਾਂ ਉਹ ਧਨ ਦੀ ਤਲਾਸ਼ ਦੇ ਵਿੱਚ ਆਏ ਹਾਂ ਸਾਰੇ, ਨਾਮ ਧਨ ਦੇ ਜਿਹੜੀ ਆਪਣੀ ਰਾਹਦਾਰੀ ਆ, ਆਪਣੀ ਪੂੰਜੀ ਤੇ ਰਾਸੀ ਆ, ਜਿਹੜਾ ਆਪਣਾ ਅਸਲੀ ਧਨ। ਆਪਾਂ ਕੁਛ ਨਾ ਕੁਛ ਇਹ ਸੰਸਾਰਕ ਰੂਪ ਜਾਂ ਵਿਹੜੇ ਦੇ ਵਿੱਚ ਆਪਾਂ ਆਪਣੀ ਵਾਪਸੀ ਦੇ ਖਰਚ ਦੇ ਲਈ ਆਪਾਂ ਸਾਰੇ ਇਕੱਤਰ ਹੋਏ ਹਾਂ ਵੀ ਸਾਡੇ ਵੀ ਉਹ ਧਨ ਪੱਲੇ ਹੋਵੇ। ਅਸੀਂ ਹੌਲੀ ਹੌਲੀ ਇਹਨੂੰ ਵਧਾਉਂਦੇ ਹੋਏ ਹੌਲੀ ਹੌਲੀ ਵਧਾਉਂਦੇ ਹੋਏ ਇੰਨਾ ਲੱਦ ਲਈਏ ਇੰਨਾ ਇਕੱਠਾ ਕਰ ਲਈਏ ਜਿਹੜੀ ਫਿਰ ਸਾਨੂੰ ਤੋੜ ਨਾ ਆਵੇ। ਹੋ ਮਨ ਜਾਰੋ ਰਾਮ ਕੋ ਸਹਿਜ ਕਰੋ ਵਿਚਾਰ, ਮੈਂ ਰਾਮ ਨਾਮ ਧਨ ਲਾਦਿਆ ਵਿਖ ਲਾਦੀ ਸੰਸਾਰ। ਮਹਾਰਾਜ ਸੱਚੇ ਪਾਤਸ਼ਾਹ ਸਾਰੇ ਸੰਸਾਰ ਨੂੰ ਦੇਖ ਰਹੇ ਹਨ, ਵਿਖ ਲੱਦਣ ਦੇ ਵਿੱਚ ਸਾਰੇ ਇੱਕ ਦੂਜੇ ਤੋਂ ਮੂਹਰੇ ਭੱਜ ਰਹੇ ਨੇ, ਲੜ ਰਹੇ ਨੇ ਵਿਖ ਦੇ ਲਈ। ਰਾਮ ਨਾਮ ਧਨ ਦੇ ਲਈ ਕੋਈ ਵੀ ਨਹੀਂ, ਉੱਥੇ ਕਦੇ ਵੀ ਤੇਰੀ ਭੀੜ ਨਹੀਂ ਦਿਖਦੀ, ਉੱਥੇ ਬਹੁਤ ਸਾਰੇ ਅਸਾਂਖਾਂ ਜੀਵ ਨੇ ਬਿਰਲੇ ਹੀ ਨੇ। ਆਓ ਗੁਰਮੁਖ ਪਿਆਰਿਓ, ਜੋ ਮਹਾਰਾਜ ਨੇ ਆਪਾਂ ਨੂੰ ਸਮਝਾਇਆ, ਜੋ ਸਾਸ ਗ੍ਰਾਸ ਦਾ ਆਪਾਂ ਨੂੰ ਸਾਰਾ ਭੇਦ ਖੋਲਿਆ, ਆਓ ਆਪਣਾ ਸੁਭਾਅ ਤੇ ਆਦਤ ਬਦਲੀਏ, ਆਓ ਆਪਣੀ ਪ੍ਰੀਤ ਬਦਲੀਏ, ਕਾਲ ਦੇ ਨਾਲ ਤੋੜ ਕੇ ਨਿਰੰਕਾਰ ਦੇ ਨਾਲ ਪਾਈਏ, ਕਾਲ ਦੇ ਧਨ ਦੇ ਨਾਲ ਨਾਲ ਨਿਰੰਕਾਰ ਦੇ ਧਨ ਵੱਲ ਮੋੜਾ ਪਾਈਏ। ਆਓ ਫਿਰ ਆਪਾਂ ਸਾਰੇ ਗੁਰਮੰਤਰ ਦ੍ਰਿੜ ਕਰੀਏ, ਸ਼ੁਰੂ ਕਰੀਏ। ਸਾਰੇ ਗੁਰਮੁਖਾਂ ਦੇ ਚਰਨਾਂ ਦੇ ਵਿੱਚ ਬੇਨਤੀ ਆ, ਬੋਲ ਕੇ ਸਿਮਰਨ ਕਰਨਾ ਸਾਰਿਆਂ ਨੇ, ਆਪਣੀ ਆਵਾਜ਼ ਨੂੰ ਸੁਣਨਾ, ਆਪਣੇ ਮੂੰਹ ਚੋਂ ਬੋਲਣਾ, ਆਪਦੇ ਕੰਨਾਂ ਨਾਲ ਆਪਣੀ ਆਵਾਜ਼ ਨੂੰ ਸੁਣਨਾ। ਸੁਣਦੇ ਸੁਣਦੇ ਇੰਨੇ ਸਹਿਜ ਦੇ ਵਿੱਚ ਚਲੇ ਜਾਈਏ ਜਿੱਥੋਂ ਆਪਣਾ ਦਰ ਦਿਖਾਈ ਦੇਣ ਲੱਗ ਜੇ, ਆਪਣੇ ਘਰ ਦੀ ਆਪਾਂ ਨੂੰ ਸੋਝੀ ਆ ਜੇ, ਆਪਣਾ ਮਨ ਜਿਹੜਾ ਉੱਥੇ ਬਹਿਣਾ ਸ਼ੁਰੂ ਕਰ ਦੇਵੇ, ਆਪਣੇ ਘਰ ਦੇ ਵਿੱਚ ਉਸ ਮਾਲਕ ਦੀ ਇੰਤਜ਼ਾਰ ਦੇ ਵਿੱਚ ਉਸ ਦਰ ਤੇ ਟਿਕਣਾ ਸ਼ੁਰੂ ਹੋ ਜੇ। ਆਓ ਹੁਣ ਆਪਾਂ ਗੁਰਮੰਤਰ ਦ੍ਰਿੜ ਕਰੀਏ, ਸਾਰੇ ਕਰੋ ਸ਼ੁਰੂ। ਵਾਹਿ ਗੁਰੂ, ਵਾਹਿ ਵਾਹਿ ਗੁਰੂ, ਵਾਹਿ ਗੁਰੂ, ਵਾਹਿ ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਵਾਹਿ ਵਾਹਿ ਵਾਹਿ ਵਾਹਿ ਗੁਰੂ, ਵਾਹਿ ਗੁਰੂ, ਵਾਹਿ ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਵਾਹਿ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ
1: Bye.

Vai,

Guru,

Vai, guru, vai, guru.

वाहे गुरु, वाहे गुरु, वाहे वाह वाहे।

Vai, vá, guru, vai, guru, vai, guru, vai, guru, vai.

Vai, guru, vai.

Vai, Guru, vai, Guru, vai, Guru, vai, Guru, vai.

Guru.

Guru.

Guru.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮ ਪਿਆਰਿਓ, ਆਪਾਂ ਸਾਰੇ ਬਹੁਤ ਵੱਡੇ ਭਾਗਾਂ ਵਾਲੇ ਹਾਂ। ਮਹਾਰਾਜ ਨੇ ਆਪਣੇ ਤੇ ਬਖਸ਼ਿਸ਼ ਕੀਤੀ ਹੈ ਸਾਰਿਆਂ ਤੇ। ਆਪਾਂ ਗੁਰਮੰਤਰ ਦ੍ਰਿੜ ਕੀਤਾ, ਇਹ ਹੁਕਮਾਂ ਆਪਾਂ ਗੁਰਬਾਣੀ ਦੇ ਬਚਨ ਸਾਂਝੇ ਕੀਤੇ ਸੀ। ਹਰ ਧਿਆਵੋ ਸਾਸ ਗ੍ਰਾਸ, ਮਨ ਪ੍ਰੀਤ ਲੱਗੀ ਤਿੰਨਾ ਗੁਰਮੁਖਾਂ, ਹਰ ਨਾਮ ਤਿੰਨਾ ਰਹਿ ਰਾਸ। ਆਪਣੀ ਪ੍ਰੀਤ ਜਿਹੜੀ ਮਾਲਕ ਦੇ ਨਾਲ ਟੁੱਟ ਚੁੱਕੀ ਆ, ਆਪਣੀ ਪ੍ਰੀਤ ਉਸ ਅਮੁੱਲ ਧੰਨ ਦੇ ਨਾਲੋਂ ਟੁੱਟ ਚੁੱਕੀ ਆ। ਨਾਮ ਅਮੁੱਲਾ ਪ੍ਰੀਤ ਨਾ ਤਿੰਨ ਸਿਓ, ਆਪਣੀ ਪ੍ਰੀਤ ਨਹੀਂ ਰਹੀ। ਪ੍ਰੀਤ ਪਾਉਣ ਦਾ ਤਰੀਕਾ ਮਹਾਰਾਜ ਨੇ ਗੁਰਬਾਣੀ ਚ ਆਪਾਂ ਨੂੰ ਸਮਝਾਤਾ ਸ਼ਬਦਾਂ ਦੇ ਵਿੱਚ, ਵੀ ਹੁਣ ਹਰੀ ਨੂੰ ਸਵਾਸ ਗ੍ਰਾਸ ਦਿਆਵੋ। ਜਦੋਂ ਆਪਾਂ ਲਗਾਤਾਰ ਤੇ ਆਉਂਦੇ ਹਾਂ, ਜਦੋਂ ਆਪਾਂ ਸੰਗਤ ਦੇ ਰੂਪ ਦੇ ਵਿੱਚ ਨਿੱਜੀ ਆਪਣਾ ਹੋਮਵਰਕ ਦੇ ਵਿੱਚ ਰਸਤੇ ਦੇ ਵਿੱਚ ਚੱਲਦੇ, ਫਿਰਦੇ, ਉੱਠਦੇ, ਬਹਿੰਦੇ, ਸੌਂਦੇ, ਜਾਗਦੇ, ਜਦੋਂ ਆਪਾਂ ਲਗਾਤਾਰ ਗੁਰਮੰਤਰ ਦ੍ਰਿੜ ਕਰਦੇ ਹਾਂ, ਆਪਣੇ ਅੰਦਰੋਂ ਬਰਾਗ ਤੇ ਪ੍ਰੀਤ ਉਤਪੰਨ ਹੁੰਦੀ ਹੈ। ਵਿਛੋੜੇ ਦਾ ਭੇਦ ਖੁੱਲਦਾ, ਭਰਮ ਦਾ ਪੜਦਾ ਲੈਂਦਾ, ਸੱਚ ਦੀ ਖੋਜ ਦੇ ਲਈ ਮਨ ਤੜਫਦਾ, ਆਪਣੇ ਮੂਲ ਨੂੰ ਪਛਾਣਨ ਤੇ ਮਿਲਣ ਦੇ ਲਈ। ਫਿਰ ਆਪਾਂ ਨੂੰ ਪਤਾ ਲੱਗਦਾ ਵੀ ਮਹਾਰਾਜ ਨੇ ਕਿੱਡੀ ਵੱਡੀ ਸਾਡੇ ਤੇ ਬਖਸ਼ਿਸ਼ ਕੀਤੀ ਹੈ ਗੁਰਬਾਣੀ ਦੁਆਰਾ, ਕਿੱਡਾ ਵੱਡਾ ਖਜ਼ਾਨਾ ਆਪਣੀ ਝੋਲੀ ਦੇ ਵਿੱਚ ਪਾਇਆ। ਅਜੇ ਆਪਾਂ ਵਿਚਾਰਾਂ ਦੇ ਵਿੱਚ ਤਿੰਨਾਂ ਗੁਣਾਂ ਤੇ ਸੰਸਾਰ ਦੇ ਵਿੱਚ ਆਪਾਂ ਸੁੱਤੇ ਹਾਂ, ਇਹਦੇ ਵਿੱਚ ਖੇਡ ਰਹੇ ਹਾਂ। ਜਿੰਨਾ ਚਿਰ ਮਨ ਜਾਗਦਾ ਨਹੀਂ, ਇਹਨੂੰ ਆਪਣੇ ਆਪ ਦਾ, ਇਹਨੂੰ ਆਪਣੇ ਦਰ ਘਰ ਦਾ, ਇਹਨੂੰ ਆਪਣੇ ਮਾਂ ਪਿਓ ਦਾ, ਇਹਨੂੰ ਆਪਣਾ ਪਿਛੋਕੜ ਦੇ ਅੱਗੇ ਦਾ, ਇਹ ਸਰੀਰ ਵਿੱਚ ਰਹਿਣ ਦੀ ਜਾਂਚ ਨਹੀਂ ਆਉਂਦੀ। ਮਤ ਵਿੱਚ ਜੀਵਨ ਮਰਨ ਹੋਰ ਕੈਸਾ, ਜੇ ਜੀਵਾਂ ਤਾਂ ਯੁਗਤ ਨਹੀਂ, ਜਿਉਂਦੇ ਆ ਯੁਗਤ ਨਹੀਂ, ਤਰੀਕਾ ਨਹੀਂ। ਗੁਰਮੁਖ ਪਿਆਰਿਓ, ਆਪਾਂ ਮਹਾਰਾਜ ਦੀ ਸ਼ਰਨ ਦੇ ਵਿੱਚ ਆਪਣੀ ਜੀਵਨ ਜਾਂਚ, ਆਪਣਾ ਜਿਉਣ ਦਾ ਢੰਗ ਤੇ ਤਰੀਕਾ ਸਿੱਖਣ ਆਉਂਦੇ ਹਾਂ। ਯੋਗ ਯੁਗਤ ਸੁਣ ਗੁਰ ਪਿਆਇਓ, ਮੁਕਸ਼ ਸਤਿਗੁਰ ਸ਼ਬਦ ਵਜਾਇਓ। ਗੁਰੂ ਦੀ ਸ਼ਰਨ ਦੇ ਵਿੱਚ ਆਏ ਹਾਂ, ਆਪਣਾ ਦਰਦ ਖੋਲਿਆ, ਮਹਾਰਾਜ ਦੇ ਆ ਕੇ ਸਨਮੁਖ ਆਪਾਂ ਜੋਦੜੀ ਕੀਤੀ ਸਾਰਿਆਂ ਨੇ। ਅੱਗੇ ਕਿਹਾ ਜਾਣਾ ਨਹੀਂ, ਮੈਂ ਭੋਲੇ ਤੂੰ ਸਮਝਾਏ, ਭੋਲੇ ਜੋ ਮਾਰਗ ਦੱਸੇ ਤਾਂ ਕਿ ਲਾਗੂ ਪਾਏ। ਆਪਾਂ ਚਰਨ ਫੜੇ ਨੇ, ਆਪਾਂ ਰਸਤਾ ਤੇ ਮਾਰਗ ਲੱਭ ਰਹੇ ਹਾਂ, ਆਪਾਂ ਭੁੱਲੇ ਹੋਏ ਹਾਂ ਸਾਰੇ। ਮਾਰਗ ਦਿਖਾਉਣ ਵਾਲਾ ਇੱਕੋ ਹੀ ਆ, ਜਿਹਦੀ ਆਪਾਂ ਸ਼ਰਨ ਦੇ ਵਿੱਚ ਬੈਠੇ। ਭੋਲੇ ਮਾਰਗ ਜਿਹਨੇ ਬਤਾਇਆ, ਐਸਾ ਗੁਰ ਬੜਭਾਗੀ ਪਾਇਆ। ਇਹ ਮਾਰਗ, ਇਹ ਰਸਤਾ ਤੇ ਰਾਹ ਸਭ ਸੁਰਤ ਦਾ, ਜੀ ਤੋਂ ਆਪਾਂ ਭਟਕ ਚੁੱਕੇ ਹਾਂ, ਜੀ ਤੋਂ ਆਪਾਂ ਕਾਫੀ ਦੂਰੀ ਬਣਾ ਚੁੱਕੇ ਹਾਂ, ਉਹਦੇ ਨੇੜੇ ਹੋਣ ਦੀ ਕੋਸ਼ਿਸ਼ ਕਰ ਰਹੇ ਹਾਂ। ਗੁਰਮੰਤਰ ਦ੍ਰਿੜ ਕਰਕੇ ਇਹਦੇ ਉੱਤੇ ਸਫ਼ਰ ਕਰਨ ਵਾਲੀ ਸੁਰਤ ਨੂੰ, ਬਿਖਰੀ ਹੋਈ ਸੁਰਤੀ ਨੂੰ ਇਕੱਤਰ ਕਰਨ ਦੇ ਲਈ ਆਪਾਂ ਗੁਰਮੰਤਰ ਦਾ ਆਸਰਾ ਲੈ ਰਹੇ ਹਾਂ।
ਪੱਕੇ ਆਸਰੇ ਵੱਲ ਵੱਧ ਰਹੇ ਹਾਂ। ਉਹ ਆ ਸ਼ਬਦ ਜਿਉਂ ਮੰਦਰ ਕੋ ਥਾਮੇ ਥੰਮਣ, ਤਿਉਂ ਗੁਰ ਕਾ ਸ਼ਬਦ ਮਨੇ ਸਮਣ। ਜਿਹੜਾ ਆਪਣਾ ਸਾਰਿਆਂ ਦਾ ਗੁਰੂ ਆ, ਜਿਹੜਾ ਆਪਾਂ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਮਝਾਇਆ ਸ਼ਬਦ ਗੁਰੂ ਸੁਰ ਤੋਂ ਚੇਲਾ, ਜਿਹੜਾ ਦਸਵੇਂ ਜਾਮੇ ਦੇ ਵਿੱਚ ਫਿਰ ਮੋਹਰ ਲਾਈ ਆਦ ਅੰਤ ਇੱਕ ਅਵਤਾਰ ਸੋਈ ਗੁਰੂ ਸਮਝੋ ਮਹਾਰਾਜ। ਆਪਾਂ ਵੀ ਚਾਹੁੰਦੇ ਹਾਂ ਪੂਰਨ ਹੋਏ ਹਮਾਰੀ ਆਸ ਤੋਰ ਭਜਨ ਕੀ, ਆਪਣੀ ਵੀ ਆਸ ਜਿਹੜੀ ਆ ਮਨੋਰਥ ਜਿਹੜਾ ਆਪਣਾ ਵੀ ਸੰਸਾਰ ਦੇ ਵਿੱਚ ਆਉਣ ਦਾ ਗੋਲ ਤੇ ਨਿਸ਼ਾਨਾ ਜਿਹੜਾ ਆਪਣਾ ਵੀ ਪੂਰਾ ਹੋ ਜਾਏ। ਗੁਰਬਾਣੀ ਨੂੰ ਨਾਲ ਨਾਲ ਪੜ੍ਹ ਰਹੇ ਹਾਂ, ਨਾਲ ਨਾਲ ਆਪਾਂ ਵਿਚਾਰ ਰਹੇ ਹਾਂ, ਅੰਤਰਗਤ ਆਪਾਂ ਬੇਨਤੀਆਂ ਕਰ ਰਹੇ ਹਾਂ ਮਹਾਰਾਜ ਦੇ ਚਰਨ ਦੇ ਵਿੱਚ ਵੀ ਸਾਨੂੰ ਤੇਰੇ ਭਜਨ ਦੀ ਪਿਆਸ ਇੰਨੀ ਜ਼ਿਆਦਾ ਵੱਧ ਜੇ, ਉਸ ਪਿਆਸ ਦੇ ਵਿੱਚ ਅਸੀਂ ਇੰਨੇ ਖੀਵੇ ਹੋ ਜਾਈਏ ਭੁੱਲ ਜਾਈਏ ਸਾਰਾ ਕੁਛ, ਵਿਚਾਰਾਂ ਤੇ ਦੇਹ ਦੇ ਨਾਲੋਂ ਅਤੀਤ ਹੋ ਜਾਈਏ। ਆਪਾਂ ਬੇਨਤੀਆਂ ਕਰ ਰਹੇ ਹਾਂ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਤੇ ਬੇਨਤੀ ਕਰ। ਬਹੁਤ ਦੂਰ ਚਲੇ ਗਏ, ਬਹੁਤ ਦੂਰ ਹੋ ਗਏ, ਫਿਰ ਮੁੜੇ ਹਾਂ, ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋਂ ਸ਼ਰਨ ਆਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਅਸੀਂ ਕਦੇ ਕਿਤੇ ਲੱਗ ਜਾਂਦੇ ਹਾਂ, ਕਦੇ ਕਿਤੇ ਲੱਗੇ ਹੋਏ ਹਾਂ, ਜਿੱਥੇ ਲੱਗਣਾ ਸੀ ਉੱਥੋਂ ਭਟਕ ਗਏ, ਉਹਦੇ ਕਰਕੇ ਅਸੀਂ ਆਪਣੇ ਆਪ ਤੋਂ ਹੱਥ ਧੋ ਬੈਠੇ। ਇੰਨਾ ਸੋਹਣਾ ਹਰਕਾ ਮੰਦਰ, ਸੋਹਣਾ ਕੀ ਆ ਕਰਨੇ ਹਾਰ, ਕਿੰਨਾ ਸੋਹਣਾ ਮੰਦਰ ਸਾਡੇ ਹਵਾਲੇ ਕੀਤਾ ਰਹਿਣ ਦੇ ਲਈ। ਹਰ ਮੰਦਰ ਇਹ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਏ, ਬਾਹਰਲੇ ਗਿਆਨ ਨੇ ਸਾਨੂੰ ਅੰਦਰ ਵਾਲੇ ਰਤਨ ਤੇ ਗਿਆਨ ਤੱਕ ਸੋਝੀ ਤੱਕ ਜਾਣ ਹੀ ਨਹੀਂ ਦਿੱਤਾ, ਬਾਹਰ ਹੀ ਲੜ ਪਏ, ਬਾਹਰ ਹੀ ਪੰਜਾਂ ਨੇ ਸਾਨੂੰ ਉਲਝਾ ਲਿਆ, ਅੰਦਰ ਸਾਡਾ ਸਾਰਾ ਖਜ਼ਾਨਾ ਲੁੱਟਿਆ ਗਿਆ। ਇਸ ਦੇਹੀ ਅੰਦਰ ਪੰਜ ਚੋਰ ਵਸੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਅੰਮ੍ਰਿਤ ਲੁੱਟੇ ਮਨਮੁਖ ਨਹੀਂ ਬੂਝੇ ਕੋ ਨਾ ਸੁਣੇ ਮਗਰ। ਭਰਿਆ ਹੋਇਆ ਖਜ਼ਾਨਾ ਸਾਡੇ ਲਈ, ਖਾਲੀ ਵਰਗਾ ਜਾਪਣ ਲੱਗਿਆ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨਮੁਖਾਂ ਸਾਧਨਾ ਪਾਇਆ। ਅਸੀਂ ਇਹ ਸਵਾਦ ਤੋਂ ਹੀ ਪਤਾ ਨੀ ਕਿੰਨੀ ਦੂਰ ਚਲੇ ਗਏ, ਚੇਤਾ ਹੀ ਭੁੱਲ ਗਿਆ, ਸਾਖਤ ਹੋ ਗਿਆ। ਸਾਖਤ ਹਰ ਸਾਧਨਾ ਜਾਣਿਆ ਤੇ ਨਾਂਤਰ ਹੋਮੇ ਕੰਡਾ ਹੈ, ਜਿਉਂ ਜਿਉਂ ਚਲੇ ਚੁਬੇ ਦੁੱਖ ਪਾਵੇ ਜਮਕਾਲ ਸਹਿ। ਜਦੋਂ ਵਾਸ ਮੁੜੇ ਤੇ ਚੱਲਣਾ ਪਿਆ, ਇਹ ਤਸ਼ੱਦਦ ਦੇ ਵਿੱਚ ਅੱਖ ਖੁੱਲੂ ਫਿਰ ਬਾਜੀ ਚ ਨਿਕਲ ਜਾਣੀਆਂ ਹੱਥੋਂ। ਇਸ ਕਰਕੇ ਆਪਾਂ ਨੂੰ ਮਹਾਰਾਜ ਦੱਸ ਰਹੇ ਨੇ ਸੱਚੇ ਪਾਤਸ਼ਾਹ, ਆਪਾਂ ਉਹਨੂੰ ਕਿਵੇਂ ਭੋਗਣਾ, ਕਿਵੇਂ ਹੰਡਾਉਣਾ, ਕਿਵੇਂ ਮੰਨਣਾ। ਅਨਹਦ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰਸ ਭੋਗੋ, ਇਹ ਆਪਣੇ ਲਈ ਆ। ਇਹ ਭੋਗਣ ਤੇ ਵਰਤਣ ਦੇ ਲਈ, ਇਸਤੇਮਾਲ ਕਰਨ ਦੇ ਲਈ ਮਹਾਰਾਜ ਨੇ ਆਪਾਂ ਨੂੰ ਖਜ਼ਾਨਾ ਦਿੱਤਾ ਹੋਇਆ, ਭਰ ਕੇ ਦਿੱਤਾ ਹੋਇਆ ਅੰਤਰ ਖੁੰਠਾ ਅੰਮ੍ਰਿਤ ਭਰਿਆ, ਸ਼ਬਦੇ ਕਾੜ ਪੀਏ ਬਨਹਾਰੀ। ਉਸ ਹਰੀ ਨੂੰ ਸਾਸ ਗ੍ਰਾਸ ਧਿਆਉਣਾ ਪੈਣਾ, ਵਾਰ ਵਾਰ ਸਾਹ ਦੇ ਨਾਲ ਇੱਕ ਇੱਕ ਸਵਾਸ ਤੇ ਮੋਹਰ ਲਾਉਣੀ ਪੈਣੀ ਹੈ। ਨਿਰਗੁਣ ਦੇ ਖਜ਼ਾਨੇ ਦੇ ਵਿੱਚ ਇਹਨੂੰ ਜਮ੍ਹਾਂ ਕਰਾਉਣਾ ਪੈਣਾ ਸਵਾਸਾਂ ਨੂੰ, ਵਾਰ ਵਾਰ ਪ੍ਰਭ ਜਪੀਏ ਪੀ ਅੰਮ੍ਰਿਤ ਮੰਤਰ, ਇਹ ਆਪਣੇ ਪੀਣ ਲਈ ਆ। ਆਪਾਂ ਭਿੱਖ ਦੇ ਵਿੱਚ ਆ ਗਏ, ਆਪਾਂ ਤਿੰਨਾਂ ਗੁਣਾਂ ਤੇ ਮਾਇਆ ਦੇ ਵਿੱਚ ਆ ਕੇ ਗੂੜੀ ਨੀਂਦ ਸੌਂ ਗਏ ਤੇ ਗਾਫਲ ਹੋ ਗਏ। ਇਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ। ਹੁਣ ਜੇ ਕਿਰਪਾ ਹੋ ਤਾਂ ਜਾਗਾਂਗੇ, ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ ਹਰ ਮਨ ਵਸਿਆ ਬੋਲੇ। ਮਹਾਰਾਜ ਆਪਣੇ ਤੇ ਬਖਸ਼ਿਸ਼ ਕਰਨ, ਇਹ ਹੁਣ ਉਹਨਾਂ ਦੀ ਨਜ਼ਰ ਤੇ ਆ, ਸਾਰਿਆਂ ਦੇ ਉੱਤੇ ਨਿਗਾਹ ਟਿਕੀ ਹੋਈ ਆ, ਉਹਦੀ ਦੇਖ ਰਿਹਾ ਆਪਾਂ ਨੂੰ ਸਾਰਿਆਂ ਨੂੰ, ਸਭ ਨਜ਼ਰ ਹੀ ਅੰਦਰ ਰੱਖਦਾ। ਜੇਤੀ ਸ੍ਰਿਸ਼ਟ ਸਭ ਕੀਤੀ, ਸਾਰੀ ਸ੍ਰਿਸ਼ਟੀ ਨੂੰ ਦੇਖ ਰਿਹਾ,
ਭਲੇ ਬੁਰੇ ਦੀ ਪਛਾਣ ਉਹਦੇ ਕੋਲ ਪਾਈ ਆਪਣੀ। ਗੁਰਮੁਖ ਪਿਆਰਿਓ, ਆਪਾਂ ਮਹਾਰਾਜ ਦੀ ਸ਼ਰਨ ਦੇ ਵਿੱਚ ਆਏ ਹਾਂ, ਆਪਾਂ ਆਪਣੇ ਆਪ ਨੂੰ ਵੇਚਣ ਦੇ ਲਈ ਆਏ ਹਾਂ, ਮਨ ਵੇਚੇ ਸਤਿਗੁਰ ਕੇ ਪਾਸ ਦੇ ਸੇਵਕੇ। ਆਹੀ ਕਾਜ ਜਿਹੜਾ ਆਪਣਾ ਜਿਹਦੇ ਲਈ ਮਾਨਸ ਜਾਮੇ ਦੇ ਵਿੱਚ ਆਏ ਹਾਂ, ਆਓ ਹੁਣ ਆਪਣਾ ਜਿਹੜਾ ਸਮਾਂ ਉਹ ਇੱਥੇ ਸਮਾਪਤ ਆ। ਇੰਨੀ ਵਿਚਾਰ ਕਰਦੇ ਹਾਂ, ਕੋਈ ਸ਼ਬਦ ਵੱਧ ਘੱਟ ਬੋਲਿਆ ਗਿਆ ਹੋਵੇ, ਗੁਰੂ ਸਾਹਿਬ ਸਾਧ ਸੰਗਤ ਬਖਸ਼ਣ ਯੋਗ ਨੇ, ਬਖਸ਼ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਉਦਾਸ ਵਿਸਰ ਥੀ ਵੈ ਅਗਨ ਮਾਹੇ ਹੁਮਤ ਪ੍ਰਾਣ ਕਨਕ ਅਸਵਹਿ ਵਰ ਭੂਮਦਾਨ ਨਿਵਲੀ ਕਰਮ ਕਰੇ ਬਹੁ ਆਸਨ ਜੈਨ ਮਾਰਗਮ ਸੰਜਮ ਅਤ ਸਾਧਨ ਨਿਮਖ ਨਿਮਖ ਕਰ ਸਰੀਰ ਘਟਾਵੇ ਤਉ ਪੀ ਹੋਮੈ ਮੈਲ ਨ ਜਾਵੇ ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਕਤ ਪਾਹੇ ਮਨ ਕਾਮਨਾ ਤੀਰਥ ਦੇ ਛੁਟਾਏ ਗਰਮ ਕੁਮਾਰ ਨਾ ਮਨ ਤੇ ਹੁਟਾਏ ਸੋਚ ਕਰੇ ਦਿਨ ਸਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ ਇਸ ਦੇਹੀ ਕੋ ਬਹੁ ਸਾਧਨਾ ਕਰੇ ਮਨ ਤੇ ਕਬੂ ਨਾ ਬਿਖੇ ਟਰੇ ਜਲ ਧੋ ਵੈ ਬਹੁ ਦੇ ਅਨੀਤ ਸ਼ੁੱਧ ਕਹਾਂ ਹੋਏ ਕਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਧਰੇ ਪਤਤ ਬਹੁ ਮੂਚ ਬਹੁਤ ਸਿਆਣਪ ਜਮ ਕਾ ਪਹੁ ਵਿਆਪੈ ਅਨਕ ਜਤਨ ਕਰ ਤ੍ਰਿਸ਼ਨ ਤ੍ਰਾਪੈ ਵੇਖ ਅਨੇਕ ਨਹੀਂ ਬੁੱਝੈ ਕੂਟ ਭਾਵ ਦਰਗੈ ਨਹੀਂ ਸਿਜੈ ਛੂਟ ਸੁਨਾਹੀ ਉਪ ਪੈ ਆਲ ਮੋਹ ਵਿਆਪੈ ਮਾਇਆ ਜਾਲ ਵਰ ਕਰਤੂ ਸਗਲੀ ਜਮਡਾਨੈ ਗੋਵਿੰਦ ਭਜਨ ਬਿਨ ਤਿਲ ਨਹੀਂ ਮਾਨੈ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੇ ਸਹਿ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਹਿਰਦੈ ਸਦ ਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਹੀ ਹੋਮੈ ਸ਼ੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸ਼ਰਣੀ ਭਰੈ ਜਿਸ ਜਨ ਕਹੋ ਪ੍ਰਭ ਦਰਸ ਪਿਆਸਾ ਨਾਨਕ ਥਾਕੈ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕੈ ਮਿਟੈ ਅਭਿਮਾਨ ਆਪਸ ਕਹੋ ਜੋ ਜਾਣੇ ਨੀਚਾ ਸੋ ਗਨੀਏ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਕਿਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਭਿਖੈ ਸਗਲ ਸ੍ਰਿਸ਼ਟ ਸਾਜਨਾ ਸੁਖ ਦੁਖ ਜਨ ਸਮ ਦ੍ਰਿਸ਼ਟੇ ਤਾ ਨਾਨਕ ਪਾਪ ਪੁਰ ਨਹੀਂ ਲੇ ਪਾ ਨਿਰ ਧਨ ਕਹੋ ਧਨ ਤੇਰੋ ਨਾਉ ਨਿਥਾਵੈ ਕਹੋ ਨਾਮ ਤੇਰਾ ਥਾਓ ਨਿਮਾਨੇ ਕਹੋ ਪ੍ਰਭ ਤੇਰੋ ਮਾਨ ਸਗਲ ਘਟਾ ਕਹੋ ਦੇਵੋ ਦਾਨ ਕਰਨ ਕਰਾਵਣ ਹਾਰ ਸਵਾਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਨ ਹੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਕਬਰ ਨਾ ਜਾਣ ਸਕੋਏ ਸਰਵ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਨ ਰਸਨ ਬਖਾਨੀ ਸਗਲ ਥਾਨ ਤੇ ਉਹ ਉਤਮ ਥਾਨ ਨਾਨਕ ਦੇਹ ਘਾਟ ਵਸੈ ਹਰ ਨਾਮ ਸਲੋਕ ਨਿਰਗੁਨਿਆਰ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਭਹਿ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪ੍ਰਾਣੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ ਗਰਭਗਨ ਮੈਂ ਜਿਨੇ ਉਭਾਰਿਆ ਬਾਰ ਵਿਵਸਥਾ ਤੁਝੇ ਪਿਆਰਿਆ ਦੂਧ ਭਰ ਜੋਗਨ ਭੋਜਨ ਸੁਖ ਸੂਧ ਬਿਰਦ ਭਇਆ ਉਪਰ ਸਾਗ ਸੈਨ ਮੁੱਖ ਪਿਆਉ ਬੈਠ ਕਉ ਦੈਨ ਇਹ ਨਿਰਗੁਣ ਗੁਣ ਕਛੂ ਨ ਬੂਝੈ ਬਖਸ਼ ਲਿਓ ਤੋ ਨਾਨਕ ਸੀਜੈ ਜੇ ਪ੍ਰਸਾਦ ਧਾਰ ਉਪਰ ਸੁਖ ਵਸੈ ਸੁਤ ਭਰਾਤ ਮੀਤ ਬਨਤਾ ਸੰਗ ਹੱਸੈ ਜੇ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਵਨ ਪਾਵਕ ਮੁੱਲਾ ਜੇ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਵਸਾ ਦੀਨੇ ਹਸਤ ਪਾਵ ਕਰਨ ਨੇਤਰ ਰਸਨਾ ਤਿਸੈ ਤਿਆਗ ਵਰਸੰਗ ਰਚਨਾ ਐਸੇ ਦੁਖ ਮੂੜ ਅੰਧ ਵਿਆਪੇ ਨਾਨਕ ਕਾੜ ਲਿਓ ਪ੍ਰਭ ਆਪੇ ਆਦੰਤ ਜੋ ਰੱਖਣ ਹਾਰ ਤੇ ਸਿਉ ਪ੍ਰੀਤ ਨਾ ਕਰੈ ਗੁਬਾਰ ਜਾ ਕੇ ਸੇਵਾ ਨਾਮ ਨਿਤ ਪਾਵੇ ਤਾਂ ਸਿਉ ਮੂੜਾ ਮਰ ਨਹੀਂ ਲਾਵੈ ਜੋ ਠਾਕੁਰ ਸਤ ਸਦਾ ਹਜੂਰੇ ਤਾ ਕੋ ਅੰਧਾ ਜਾਣਤ ਦੂਰੇ ਜਾ ਕੇ ਟਹਿਲ ਪਾਵੇ ਦਰਕੈ ਮਾਨ ਤਿਸੈ ਬਿਸਾਰੇ ਮੁਕਦੈ ਜਾਨ ਸਦਾ ਸਦਾ ਇਹ ਭੂਲਣ ਹਾਰ ਨਾਨਕ ਰੱਖਣ ਹਾਰ ਅਪਾਰ ਰਤਨ ਤਿਆਗ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਛੱਡ ਨਾ ਸਵਸਤਰ ਕਰਮਨ ਜੋ ਹਵਨ ਸੋ ਦੂਰ ਪਰਾਨੈ ਛੋੜ ਜਾਏ ਤਿਸਕਾ ਸ਼ਰਮ ਕਰੈ ਸੰਗ ਸਹਾਇ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਰਦ ਪ੍ਰੀਤ ਭਸਮ ਸੰਗ ਹੋਏ ਅੰਧਕੂਪ ਮਹਿ ਪਤਤ ਬਿਕਰਾਲ ਨਾਨਕ ਕਾੜ ਲਿਓ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾ ਕਰੈ ਦਿਨ ਰਾਤ ਬਾਰ ਪੇਕ ਅੰਤਰ ਮਲ ਮਾਇਆ ਸ਼ਬ ਸੁਨਾਏ ਕਛ ਕਰੈ ਛਪਾਇਆ ਬਾਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੈ ਲੋਕ ਸੁਵਾਨ ਅੰਤਰ ਅਗਰ ਬਾਰ ਤਰ ਸਵਾ ਗਲ ਪਾਥਰ ਕੈਸੇ ਤਰੈ ਅਥਾਹ ਜਾਂ ਕਹਿ ਅੰਤਰ ਵਸੈ ਪ੍ਰਭ ਆਪ ਨਾਨਕ ਤੇ ਜਾਂ ਸਹਿ ਸਮਾਧ ਸੁਨੰਦਾ ਕੈਸੇ ਮਾਰਗ ਪਾਵੇ ਕਾਰ ਗਹਿ ਲੇ ਓੜ ਨਿਭਾਵੈ ਕਹਾਂ ਬੁਝਾਰਤ ਬੂਝੈ ਡੋਰਾ ਨਿਸ ਕਹੀਏ ਤੋ ਸਮਝੈ ਭੋਰਾ ਕਹਾਂ ਵਿਸ਼ਨ ਪਦ ਗਾਵੈ ਗੁੰਗ ਜਤਨ ਕਰੈ ਤਉ ਭੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂੰ ਉਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੋ ਅਵਨਾ ਚੀਤ ਜੋ ਬਹਿ ਰਾਈ ਤਾ ਸਿਉ ਪ੍ਰੀਤ ਬਲੂਆ ਕੇ ਗ੍ਰਹਿ ਭੀਤਰ ਵਸੈ ਅਨੰਦ ਕੇਲ ਮਾਇਆ ਨਗਰ ਸੈ ਦ੍ਰਿੜ ਕਰ ਮਨ ਮਰਹਿ ਪ੍ਰਤੀਤ ਕਾਲ ਨਾ ਆਵੈ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਬੇਕਾਰ ਮਹਾਂ ਲੋਭ ਧਰੋਹ
ਆਹੂ ਜੁਗਤ ਬਿਆਨੇ ਕਈ ਜਨਮ ਨਾਨਕ ਰਾਖ ਲਿਹੋ ਆਪਨ ਕਰ ਕਰਮ ਤੂੰ ਠਾਕੁਰ ਤੁਮ ਪਹਿ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਗਨੇਰੇ ਕੋਈ ਨਾ ਜਾਣੈ ਤੁਮਰਾ ਅੰਤ ਉਤੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰਾ ਸੂਤਰ ਧਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਗਤ ਮਿਤ ਤੁਮ ਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਸਲੋਕ।

ਹੋਏ ਸੁਣ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ ਸਾਧਕ ਸੰਗ ਮੁਖ ਉਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧਕ ਸੰਗ ਮਟੈ ਮਹਾਨ ਸਾਧਕ ਸੰਗ ਪ੍ਰਗਟੈ ਸੋ ਗਿਆਨ ਸਾਧਕ ਸੰਗ ਬੁੱਝੈ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਿਬੇਰਾ ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗ ਏਕ ਉਪਰ ਜਤਨ ਸਾਧਕ ਮਹਿਮਾ ਬ੍ਰਣੈ ਕੌਣ ਪੁਰਾਣੀ ਨਾਨਕ ਸਾਧਕੀ ਸੋਭਾ ਪ੍ਰਭ ਮੈਂ ਸਮਾਨੀ ਸਾਧਕ ਹੈ ਸੰਗ ਅਗੋਚਰ ਮਿਲੈ ਸਾਧਕ ਸੰਗ ਸਦਾ ਪ੍ਰਫੁੱਲੈ ਸਾਧਕ ਸੰਗ ਆਵੈ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ ਸਾਧਕ ਸੰਗ ਨਾ ਕਤ ਹੁੰਦਾ ਆਵੈ ਸਾਧ ਸੰਗ ਸਤ ਮਨ ਪਾਵੈ ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਣ ਸਭ ਵੀ ਸਾਧੂ ਕੈ ਸੰਗ ਮਹਾਂ ਪੁਨੀਤ ਸਾਧ ਸੰਗ ਕਿਸ ਸਿਉ ਨਹੀਂ ਬੈਰ ਸਾਧਕ ਸੰਗ ਨਾ ਬੀਗਾ ਪੈਰ ਸਾਧਕ ਸੰਗ ਨਾ ਹੀ ਕੋ ਮੰਦਾ ਸਾਧ ਸੰਗ ਜਾਣੈ ਪਰਮਾਨੰਦਾ ਸਾਧਕ ਸੰਗ ਨਾ ਹੀ ਹੋ ਤਾਪ ਸਾਧ ਕਹਿ ਸੰਗ ਤੇ ਸਭ ਆਪ ਆਪੇ ਜਾਣੈ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਨ ਆਈ ਸਾਧਕ ਸੰਗ ਨਾ ਕਬੂਨ ਤਾਵੈ ਸਾਧਕ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸਤ ਗੋਚਰ ਲਹਿ ਸਾਧੂ ਕਹਿ ਸੰਗ ਅਜਰ ਸਹਿ ਸਾਧਕ ਸੰਗ ਆਵੈ ਬਸ ਪੰਚਾ ਸਾਧਕ ਸੰਗ ਬਸੇ ਥਾਨ ਉੱਚੇ ਸਾਧਕ ਸੰਗ ਮਹਿਲ ਪਹੁੰਚੇ ਸਾਧਕ ਸੰਗ ਦ੍ਰਿੜੈ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕਹਿ ਕੁਰਬਾਨ ਸਾਧਕ ਸੰਗ ਸਭ ਕੁਲ ਉਧਾਰੇ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੇ ਸਾਧੂ ਕਹਿ ਸੰਗ ਸੋ ਧਨ ਪਾਵੇ ਜਿਸ ਧਨ ਤੇ ਸਭ ਕੋ ਵਰਸਾਵੇ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੋਭਾ ਸੁਰ ਦੇਵਾ ਸਾਧੂ ਕਹਿ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧਕ ਸੰਗ ਸਰਬਥਾਨ ਗਮ ਨਾਨਕ ਸਾਧਕ ਸੰਗ ਸਫਲ ਜਨਮ ਸਾਧਕ ਸੰਗ ਨਹੀਂ ਕਛ ਕਾਲ ਦਰਸ਼ਨ ਭੇਟ ਦਹੋਤ ਨਿਹਾਲ ਸਾਧਕ ਸੰਗ ਕਲੁਖਤ ਹਰੈ ਸਾਧਕ ਸੰਗ ਨਰਕ ਪਰ ਹਰੈ ਸਾਧਕ ਸੰਗ ਇਹਾ ਉਹਾਂ ਸੁਹੇਲਾ ਸਾਧ ਸੰਗ ਬਿਸ਼ਰਤ ਹਰ ਮੇਲਾ ਜੋ ਇੱਛੈ ਸੋਈ ਫਲ ਪਾਵੈ ਸਾਧਕ ਸੰਗ ਨਾ ਬਿਰਥਾ ਜਾਵੈ ਪਾਰ ਬ੍ਰਹਮ ਸਾਧ ਨਿਧ ਵਸੈ ਨਾਨਕ ਉਧਰੈ ਸਾਧ ਸੁਨ ਰਸੈ ਸਾਧਕ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਓ ਸਾਧਕ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਰੈ ਸਾਧਕ ਸੰਗ ਲੱਗੈ ਪ੍ਰਭ ਮੀਠਾ ਸਾਧੂ ਕਹਿ ਸੰਗ ਘਟ ਘਟ ਡੀਠਾ ਸਾਧ ਸੰਗ ਭਈ ਆਗਿਆਕਾਰੀ ਸਾਧ ਸੰਗਤ ਭਈ ਅਮਾਰੀ ਸਾਧ ਕਹਿ ਸੰਗ ਮਿਟੈ ਸਭ ਰੋਗ ਨਾਨਕ ਸਾਧ ਭੇਟੇ ਸੰਯੋਗ ਸਾਧ ਕੀ ਮਹਿਮਾ ਭੇਦ ਨਾ ਜਾਣੈ ਜੇ ਤਾ ਸੁਣੈ ਤੇ ਤਾ ਵਖਿਆਨੈ ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ ਸਾਧ ਕੀ ਸੋਭਾ ਊਚ ਤੇ ਊਚੀ ਸਾਧ ਕੀ ਸੋਭਾ ਮੂਜ ਤੇ ਮੂਜੀ ਸਾਧ ਕੀ ਸੋਭਾ ਸਾਧ ਬਣ ਆਈ ਨਾਨਕ ਸਾਧ ਪ੍ਰਭ ਭੇਦ ਨਾ ਭਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਭੇਖੈ ਇਕਸ ਬਿਨ ਕੋਈ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮਹਿ ਕਮਲ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਗ ਜੈਸੇ ਸੂਰ ਸਰਬ ਕਉ ਸੋਗ ਬ੍ਰਹਮ ਗਿਆਨੀ ਕਹਿ ਦ੍ਰਿਸ਼ਟ ਸਮਾਨ ਜੈਸੇ ਰਾਜ ਰੰਗ ਕਉ ਲਾਗੇ ਤੁਲ ਪਵਾਨ ਬ੍ਰਹਮ ਗਿਆਨੀ ਕਹਿ ਧੀਰ ਜੇਕ ਜਿੰਬ ਸੁਧਾ ਕਉ ਬੁਧੈ ਕਉ ਚੰਦਨ ਲੇਪ ਬ੍ਰਹਮ ਗਿਆਨੀ ਕਾ ਇਹ ਗੁਨਾਹ ਨਾਨਕ ਜਿਉਂ ਪਾਵਕ ਕਾ ਸਹਿਜ ਸੁਭਾਓ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲਾਗੇ ਜਲਾ ਬ੍ਰਹਮ ਗਿਆਨੀ ਕਹਿ ਮਨ ਹੋਏ ਪ੍ਰਗਾਸ ਜੈਸੇ ਧਾਰ ਉਪਰ ਆਕਾਸ਼ ਬ੍ਰਹਮ ਗਿਆਨੀ ਕਹਿ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕਹਿ ਨਾ ਅਭਿਮਾਨ ਬ੍ਰਹਮ ਗਿਆਨੀ ਊਚ ਤੇ ਊਚਾ ਮਨ ਆਪਣੇ ਹੈ ਸਭ ਤੇ ਨੀਚਾ ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭ ਆਪ ਕਰੇ ਬ੍ਰਹਮ ਗਿਆਨੀ ਸਗਲ ਕੀ ਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਸ਼ ਬੁਰਾ ਨਾ ਭਇਆ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਯੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਏਕ ਉਪਰ ਆਸ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼ ਬ੍ਰਹਮ ਗਿਆਨੀ ਕਹਿ ਗਰੀਬੀ ਸਮਾਹ ਬ੍ਰਹਮ ਗਿਆਨੀ ਪਰਉਪਕਾਰ ਉਮਾਹ ਬ੍ਰਹਮ ਗਿਆਨੀ ਕਹਿ ਨਾਹੀਂ ਧੰਦਾ ਬ੍ਰਹਮ ਗਿਆਨੀ ਲੈ ਧਾਵਤ ਬੰਧਾ ਬ੍ਰਹਮ ਗਿਆਨੀ ਕਹਿ ਹੋਏ ਸੋ ਭਲਾ ਬ੍ਰਹਮ ਗਿਆਨੀ ਸੋ ਫਲ ਫਲਾ ਬ੍ਰਹਮ ਗਿਆਨੀ ਸੰਗ ਸਗਲੇ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ ਬ੍ਰਹਮ ਗਿਆਨੀ ਕਹਿ ਏਕੈ ਰੰਗ ਬ੍ਰਹਮ ਗਿਆਨੀ ਕਹਿ ਵਸੈ ਪ੍ਰਭ ਸੰਗ
ब्रह्म ज्ञानी का नाम आधार, ब्रह्म ज्ञानी का नाम प्रभार, ब्रह्म ज्ञानी सदा सद जागत, ब्रह्म ज्ञानी अंग बुद्ध त्यागत, ब्रह्म ज्ञानी का मन परमानंद, ब्रह्म ज्ञानी का घर सदा आनंद, ब्रह्म ज्ञानी सुख सहज निवास, नानक ब्रह्म ज्ञानी का नहीं विनाश, ब्रह्म ज्ञानी ब्रह्म का बेता, ब्रह्म ज्ञानी एक संहिता, ब्रह्म ज्ञानी का हुए अचिंत, ब्रह्म ज्ञानी का निर्मल मंत्र, ब्रह्म ज्ञानी जिसका राय प्रभु आप, ब्रह्म ज्ञानी का बड़ प्रताप, ब्रह्म ज्ञानी का दर्श बड़ पागी पाई है, ब्रह्म ज्ञानी को बल बल जाइ, ब्रह्म ज्ञानी को खोजे महेश्वर नानक, ब्रह्म ज्ञानी आप परमेश्वर, ब्रह्म ज्ञानी की कीमत ना है, ब्रह्म ज्ञानी का सगल मन माहे, ब्रह्म ज्ञानी का कौन जाने भेद, ब्रह्म ज्ञानी को सदा आदेश, ब्रह्म ज्ञानी का कथिया न डाय दाखिर, ब्रह्म ज्ञानी सर्व का ठाकुर, ब्रह्म ज्ञानी की मित कौन बखाने, ब्रह्म ज्ञानी की गत ब्रह्म ज्ञानी जाने, ब्रह्म ज्ञानी का अंत न पार, नानक ब्रह्म ज्ञानी को सदा नमस्कार, ब्रह्म ज्ञानी सब सृष्टि का करता, ब्रह्म ज्ञानी सद जीव नहीं मरता, ब्रह्म ज्ञानी मुक्त जुगत जी का दाता, ब्रह्म ज्ञानी पूर्ण पुरुष विधाता, ब्रह्म ज्ञानी अनाथ का नाथ, ब्रह्म ज्ञानी का सब ऊपर हाथ, ब्रह्म ज्ञानी का सगले आकार, ब्रह्म ज्ञानी आप निरंकार, ब्रह्म ज्ञानी की शोभा, ब्रह्म ज्ञानी बनी।

ਗੁਰਦੇਵ ਦਾ ਰਵਿੰਦਰ ਸਿਰ ਛਤਰ ਸਗਲ ਸਮਗਰੀ ਆਪਣੇ ਸੂਤ ਧਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੇ ਕਈ ਕੋਟ ਰਾਜਸ ਤਾਮਸ ਸਾਤਕ ਕਈ ਕੋਟ ਵੇਦ ਪੁਰਾਣ ਸਿਮਰਤ ਅਰਸਾਸਤ ਕਈ ਕੋਟ ਕੀਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਚਿਰ ਜੀਵੇ ਕਈ ਕੋਟ ਗਿਰੀ ਮੇ ਸਵਰਨ ਥੀਵੇ ਕਈ ਕੋਟ ਜਗ ਕਨਰਪ ਸਾਚ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ ਸਭ ਤੇ ਨੇਰਾ ਸਭ ਹੂਤੇ ਦੂਰ ਨਾਨਕਾ ਪਲਿਪਤ ਰਹਿਆ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਸੁਰ ਨਵਾਸੀ ਕਈ ਕੋਟ ਜਨਮਹਿ ਜੀਵਹਿ ਮਰਹਿ ਕਈ ਕੋਟ ਬਹਜੋਨੀ ਫਿਰਹਿ ਕਈ ਕੋਟ ਬੈਠ ਤਿਹੀ ਖਾਹੇ ਕਈ ਕੋਟ ਕਾਲੇ ਥਕ ਪਾਹੇ ਕਈ ਕੋਟ ਕੀਏ ਧਨਵੰਤ ਕਈ ਕੋਟ ਮਾਇਆ ਮਹਿ ਚਿੰਤ ਜਹ ਜਹਿ ਭਾਣਾ ਤਹਿ ਤਹਿ ਰਾਖੇ ਨਾਨਕ ਸਭ ਕਿਛੁ ਪ੍ਰਭ ਕੇ ਹਾਥੇ ਕਈ ਕੋਟ ਭਏ ਵੈਰਾਗੀ ਰਾਮ ਨਾਮ ਸੰਗ ਤਿਲ ਨਿਵਲਾਗੀ ਕਈ ਕੋਟ ਪ੍ਰਭ ਕੋ ਖੋਜੰਤਿਆ ਤਮ ਮਹਿ ਪਾਰ ਬ੍ਰਹਮ ਲਹੰਤੇ ਕਈ ਕੋਟ ਦਰਸਨ ਪ੍ਰਭ ਪਿਆਸ ਤਿਨ ਕੋ ਮਿਲਿਓ ਪ੍ਰਭ ਬਿਨਾਸ ਕਈ ਕੋਟ ਮਾਂਗੇ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕੋ ਹੋਇ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੁਗਤ ਕੀਨੋ ਵਿਸਥਾਰ ਕਈ ਵਾਰ ਪਸਰਿਓ ਪਾਸਾਰ ਸਦਾ ਸਦਾ ਏਕੇ ਕੰਕਾਰ ਕਈ ਕੋਟ ਕੀਨੇ ਭੋ ਭਾਤ ਪ੍ਰਭ ਤੇ ਹੋਏ ਬ੍ਰਹਮ ਹੈ ਸਮਾਤ ਦਾਕਾਂਤ ਨ ਜਾਣੇ ਕੋ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਬ੍ਰਹਮ ਕੇ ਦਾਸ ਤੀਨ ਹੋਵਤ ਆਤਮ ਪ੍ਰਗਾਸ ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਕੋ ਨੇਤਰੇ ਕਈ ਕੋਟ ਨਾਮ ਰਸ ਪੀਵੇ ਅਮਰ ਭਏ ਸਦ ਸਦ ਹੀ ਜੀਵੇ ਕਈ ਕੋਟ ਨਾਮ ਗੁਣ ਗਾਵੇ ਆਤਮ ਰਸ ਸੁਖ ਸਹਿਜ ਸਮਾਵਹੇ

ਜਲ ਥਲ ਮਹੀਲ ਸੋਏ ਅਸ਼ਟਪਦੀ ਕਰਨ ਕਰਾਵਨ ਕਰਨੈ ਜੋਗ ਜੋ ਤਿਸ ਭਾਵੈ ਸੋਈ ਹੋਗ ਖਿਨ ਮੈਂ ਥਾਪ ਥਾਪ ਨਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ ਹੁਕਮੇ ਧਾਰ ਧਰ ਰਹਾਵੇ ਹੁਕਮੇ ਉਪਜੇ ਹੁਕਮ ਸਮਾਵੇ ਹੁਕਮੇ ਊਚ ਨੀਚ ਵਿਹਾਰ ਹੁਕਮੇ ਅਨਕਰੰਗ ਪ੍ਰਕਾਰ ਕਰ ਕਰ ਦੇਖੈ ਆਪਣੀ ਵਡਿਆਈ ਨਾਨਕ ਸਭ ਮੈਂ ਰਹਿਆ ਸਮਾਈ ਪ੍ਰਾਪਾਵੈ ਮਾਨੁਖ ਗਤ ਪਾਵੈ ਪ੍ਰਾਪਾਵੈ ਤਾ ਪਾਥਰ ਤਰਾਵੈ ਪ੍ਰਾਪਾਵੈ ਬਿਨਸਾਸ ਤੇ ਰਾਖੈ ਪ੍ਰਾਪਾਵੈ ਤਾ ਹਰ ਗੁਣ ਭਾਖੈ ਪ੍ਰਾਪਾਵੈ ਤਾ ਪਤ ਉਦਾਰੇ ਆਪ ਕਰੇ ਆਪਣ ਵਿਚਾਰੇ ਦੁਆ ਸਿਰਿਆ ਕਾਵ ਸੁਆਮੀ ਖੇਲੈ ਬਿਕਸੈ ਅੰਤਰ ਜਾਮੀ ਜੋ ਭਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰਣ ਆਵੈ ਕਹੋ ਮਾਨੁਖ ਤੇ ਕਿਆ ਹੋਇਆਵੈ ਜੋ ਤਿਸ ਭਾਵੈ ਸੋਈ ਕਰਾਵੇ ਇਸਕੇ ਹਾਥ ਹੋਏ ਤਾ ਸਭ ਕਿਛ ਲੇ ਜੋ ਤਿਸ ਭਾਵੈ ਸੋਈ ਕਰੇ ਅਣਜਾਣਤ ਵਿਖਿਆ ਮਹਿ ਰਚੇ ਜੇ ਜਾਣਤ ਆਪਣੇ ਆਪ ਬਚੈ ਭਰਮੇ ਭੂਲਾ ਦੈ ਦਿਸਤਾ ਵੈ ਨਿਮਖ ਮਾਹੇ ਚਾਰ ਕੁੰਟ ਫਿਰੇ ਆਵੇ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਾਨਾ ਮਿਲੇ ਖਿਨ ਮਹਿ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾ ਕਾ ਦ੍ਰਿਸ਼ਟ ਕਛੂ ਨ ਆਵੈ ਤਿਸ ਤਤਕਾਲ ਦੈ ਦਿਸ ਪ੍ਰਗਟਾਵੈ ਜਾ ਕੋ ਆਪਣੀ ਕਰੈ ਬਖਸੀਸ ਤਾ ਕਾ ਲੇਖਾ ਨਾਗਣੈ ਜਗਦੀਸ਼ ਜੀਉ ਪਣ ਸਭ ਤਿਸ ਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤਿਆ ਬਨਾਈ ਨਾਨਕ ਜੀਵੈ ਦੇਖ ਬਡਾਈ ਸਕਾ ਬਲ ਨਾਈ ਸਹਾਤ ਕਰਨ ਕਰਾਵਣ ਸਰਬ ਕੋ ਨਾਥ ਆਗਿਆਕਾਰੀ ਵਪੁਰਾ ਜੀਉ ਜੋਤਿ ਸੁਭਾਵੈ ਸੋਈ ਫੁਨ ਥੀਉ ਕਭੂ ਊਚ ਨੀਚ ਮਹਿ ਬਸੈ ਕਭੂ ਸੋਖ ਹਰਖ ਰੰਗ ਹਸਹਿ ਕਭੂ ਨਿੰਦ ਚਿੰਦ ਵਿਵਹਾਰ ਕਭੂ ਬਕਾਸ ਪਿਆਲ ਕਭੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਨਹਾਰ ਕਭੂ ਨਿਰਤ ਕਰੈ ਬਹੁ ਭਾਤ ਕਭੂ ਸੋਇ ਰਹਿ ਦਿਨ ਰਾਤ ਕਭੂ ਮਹਾਂਕ੍ਰੋਧ ਬਿਕਰਾਲ ਕਭੂ ਸਰਬ ਕੀ ਹੋ ਤਰਵਾਲ ਕਭੂ ਹੋਏ ਬਹਿ ਬਟ ਰਾਜਾ ਕਭੂ ਪੇਖਾਰੀ ਨੀਚ ਕਾ ਸਾਜਾ ਕਭੂ ਅਪਕੀਰਤ ਮਹਿ ਆਵੈ ਕਭੂ ਭਲਾ ਭਲਾ ਕਹਾਵੈ ਜੋ ਪ੍ਰਭ ਰਾਖੇ ਤਵੀ ਰਹਿ ਗੁਰਪ੍ਰਸਾਦ ਨਾਨਕ ਸਚ ਕਹੈ ਕਭੂ ਹੋਏ ਪੰਡਿਤ ਕਰੇ ਬਖਿਆਨ ਕਭੂ ਮੋਨ ਧਾਰੀ ਲਾਵੈ ਧਿਆਨ ਕਭੂ ਤਟ ਤੀਰਥ ਸਨਾਨ ਕਭੂ ਸਿੱਧ ਸਾਧਕ ਮੁੱਖ ਗਿਆਨ ਕਭੂ ਕੀਟ ਹਸਤ ਪਤੰਗ ਹੋਏ ਜੀਆਨ ਕਜੋਨ ਪਰ ਮੈਂ ਪਰਮੀਆ ਨਾਨਾ ਰੂਪ ਜੋ ਸਵਾਗੀ ਦਿਖਾਵੈ ਜੋ ਪ੍ਰਭਾਵੈ ਤਿਵੈ ਨਚਾਵੈ ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਵਰ ਨਾ ਕੋਏ ਕਭੂ ਸਾਧ ਸੰਗਤ ਹੋ ਪਾਵੇ ਉਸ ਸਥਾਨ ਤੇ ਬਹੁਰ ਨ ਆਵੇ ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਵਿਨਾਸ ਮਨ ਤਨ ਨਾਮ ਰਤੇ ਇੱਕ ਰੰਗ ਸਦਾ ਬਸੇ ਪਾਰ ਬ੍ਰਹਮ ਕੇ ਸੰਗ

ਸੁਖ ਸੁਖੀ ਵਸੈ ਮਸਕੀਨੀਆ ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆ ਨਾਨਕ ਗਰਭ ਗਲੇ ਅਸ਼ਟਪਦੀ ਜਿਸਕੈ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸਵਾਨ ਜੋ ਜਾਣੈ ਮੈਂ ਜੋਬਨਵੰਤ ਸੋ ਹੋਵਤ ਬਿਸ਼ਟਾ ਕਾ ਜੰਤ ਆਪਸ ਕੋ ਕਰਮਵੰਤ ਕਹਾਵੈ ਜਨਮ ਰਹਿ ਬਹੁ ਜੋਨ ਪਰਮਾਵੈ ਧਨ ਭੂਮਿਕਾ ਜੋ ਕਰੈ ਗੁਮਾਨ ਸੋ ਮੂਰਖੰਦਾ ਗਿਆਨ ਕਰ ਕਿਰਪਾ ਜਿਸਕੈ ਹਿਰਦੈ ਗਰੀਬੀ ਵਸਾਵੈ ਨਾਨਕੀਆ ਮੁਕਤਿ ਆਗੈ ਸੁਖ ਪਾਵੈ।

ਸੁਖ ਪਰੰਪੋ ਜਾਇ ਅਸ਼ਟਪਦੀ। ਮਾਨੁਕ ਕੀ ਟੇਕ ਬਿਰਤੀ ਸਭ ਜਾਨ, ਦੇਵਨ ਕੋ ਏਕੈ ਭਗਵਾਨ। ਜਿਸਕੈ ਦੀਆ ਰਹਿ ਅਗਾਏ, ਬਹੁਰ ਨਾ ਤਿਸਨਾ ਲਾਗੇ ਆਏ। ਮਾਰੇ ਰਾਖੇ ਕੋ ਆਪ, ਮਾਨੁਕ ਕੈ ਕਿਛੁ ਨਾਹੀ ਹਾਥ। ਤਿਸਕਾ ਹੁਕਮ ਬੂਝ ਸੁਖ ਹੋਇ, ਤਿਸਕਾ ਨਾਮ ਰਖੰਠ ਪਰੋਏ। ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਬਿਘਨ ਨਾ ਲਾਗੇ ਕੋਈ। ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਦ ਵਿਹਾਰ। ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲਹਿ ਜੀਓ। ਨੈਨੋ ਭੇਖ ਠਾਕੁਰ ਕਾ ਰੰਗ, ਸਾਧ ਸੰਗ ਬਿਨਸੇ ਸਭ ਸੰਗ। ਚਰਨ ਚਲੋ ਮਾਰਗ ਗੋਬਿੰਦ, ਮਿਠੇ ਪਾਪ ਜਪੀਏ ਹਰ ਬਿੰਦ। ਕਰ ਹਰ ਕਰਮ ਸਰਵਣ ਹਰ ਕਰਾ, ਹਰ ਦਰਗਹਿ ਨਾਨਕ ਉਜਲ ਮੱਥਾ ਵਡਭਾਗੀ ਤੇ। ਜਨ ਜਗ ਮਾਏ ਸਦਾਸ ਦਾਰ ਕੇ ਗੁਣ ਗਾਹੇ। ਰਾਮ ਨਾਮ ਜੋ ਕਰੇ ਵਿਚਾਰ, ਸੇ ਧਨਵੰਤ ਗਣੀ ਸੰਸਾਰ। ਮਨ ਤਨ ਮੁਖ ਬੋਲੇ ਹਰ ਮੁਖੀ, ਸਦਾਸ ਦਾ ਜਾਨੋ ਤੇ ਸੁਖੀ। ਏਕੋ ਏਕ ਏਕ ਪਛਾਣੇ, ਇਤ ਉਤ ਕੀ ਉਹ ਸੋਝੀ ਜਾਣੈ। ਨਾਮ ਸੰਗ ਜਿਸਕਾ ਮਨ ਮਾਨਿਆ, ਨਾਨਕ ਤਿਨੇ ਨਿਰੰਜਨ ਜਾਣਿਆ। ਗੁਰਪ੍ਰਸਾਦ ਆਪਣੇ ਆਪ ਸੁਝੈ, ਤਿਸਕੀ ਜਾਨੋ ਤਿਸਨਾ ਬੁਝੈ। ਸਾਧ ਸੰਗ ਹਰ ਹਰ ਜਸ ਕਹਿਤ, ਸਰਬ ਰੋਗ ਤੇ ਉਹ ਹਰਜਨ ਰਹਿਤ। ਅਨ ਦਿਨ ਕੀਰਤਨ ਕੇਵਲ ਭਖਿਆਨ, ਗ੍ਰਸਤ ਮੈਂ ਸੋਈ ਨਿਰਵਾਣ। ਏਕ ਉਪਰ ਜਿਜਨ ਕੀ ਆਸਾ, ਤਿਸਕੀ ਕਟੀਐ ਜਮ ਕੀ ਫਾਸਾ। ਪਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਤਿਸੇ ਨਾ ਲਾਗੇ ਦੁਖ। ਜਿਸ ਕੋ ਹਰ ਪ੍ਰਭਨ ਚਿਤ ਆਵੈ, ਸੋ ਸੰਤ ਸੁਹੇਲਾ ਨਹੀਂ ਡੁਲਾਵੈ। ਜਿਸ ਪ੍ਰਭ ਆਪਣਾ ਕਿਰਪਾ ਕਰੈ, ਸੋ ਸੇਵਕ ਹੋ ਕਿਸੇ ਡਰੇ। ਜੈਸਾ ਸਾ ਤੈਸਾ ਦਿਸ਼ਟਾਇਆ, ਆਪਣੇ ਕਾਰਜ ਮੈਂ ਆਪ ਸਮਾਇਆ। ਸੋਧਤ ਸੋਧਤ ਸੋਧਤ ਸੀਜਿਆ, ਗੁਰਪ੍ਰਸਾਦ ਤਦ ਸਭ ਬੁੱਝਿਆ। ਜਬ ਦੇਖੋ ਤਬ ਸਭ ਕਿਛੁ ਮੂਲ, ਨਾਨਕ ਸੋ ਸੂਖਮ ਸੋਈ ਅਸਤੂਲ। ਨਹਿ ਕਿਛੁ ਜਨਮੈ ਨਹਿ ਕਿਛੁ ਮਰੇ, ਆਪਣ ਚਲਿਤ ਆਪ ਹੀ ਕਰਿਆ। ਜਾਵਨ ਦ੍ਰਿਸ਼ਟਨ ਦ੍ਰਿਸ਼ਟ, ਆਗਿਆਕਾਰੀ ਧਾਰੀ ਸਭ ਸ੍ਰਿਸ਼ਟ। ਆਪੇ ਆਪ ਸਗਲ ਮਹਿ ਆਪ, ਅਨਕ ਜੁਗਤ ਰਚ ਥਾਪ ਥਾ ਵਿਨਾਸੀ। ਨਾਹੀ ਖਿਚ ਖੰਡ ਧਾਰਨ ਧਾਰੇ ਹੋ, ਬ੍ਰਹਿਮੰਡ ਅਲਖ ਭੇ ਪੁਰਖ ਪ੍ਰਤਾਪ। ਆਪ ਜਪਾਏ ਤਾਂ ਨਾਨਕ ਜਾਪ, ਜਿਨ ਪ੍ਰਭ ਜਾਤਾ ਸੋ ਸੋ ਬਾਵੰਤ। ਸਗਲ ਸੰਸਾਰ ਉਦਰੇ ਤਿਨ ਮੰਤ, ਪ੍ਰਭ ਕੇ ਸੇਵਕ ਸਗਲ ਉਧਾਰਨ। ਪ੍ਰਭ ਕੇ ਸੇਵਕ ਦੁਖ ਵਿਸਾਰਨ, ਆਪੇ ਮੇਲੇ ਕਿਰਪਾਲ। ਗੁਰੂ ਕਾ ਸ਼ਬਦ ਜਪ ਭਏ ਨਿਹਾਲਨ, ਕੀ ਸੇਵਾ ਸੋਈ ਲਾਗੇ। ਜਿਸਨੂੰ ਕਿਰਪਾ ਕਰੇ ਬਡਭਾਗੇ, ਨਾਮ ਜਿਤ ਪਾਵੇ ਵਿਸਰਾਮ। ਨਾਨਕ ਤਿਨ ਪੁਰਖ ਕੋ ਉੱਤਮ ਕਰਮਾਨ, ਜੋ ਕਿਛ ਕਰੈ ਸੋ ਪ੍ਰਭ ਕੇ ਰੰਗ। ਸਦਾਸਤਾ ਵਸੇ ਹਰ ਸੰਗ, ਸਹਿ ਸੁਭਾਏ ਹੋਵੈ ਸੋ ਹੋਏ। ਕਰਨੇ ਹਰ ਪਛਾਣੇ ਸੋਏ, ਪ੍ਰਭ ਕਾ ਕੀ ਆ।

ਬਿਰਥਾ ਜਨ ਨਿਹਾਰ ਜਾਕੈ ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰ ਅਸ਼ਟਪਦੀ ਟੂਟੀ ਗੰਢ ਨਿਹਾਰ ਗੋਪਾਲ ਸਰਬ ਜੀ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਏ ਤਿਸ ਤੇ ਬਿਰਥਾ ਕੋਈ ਨਾਹਿ ਰੇ ਮਨ ਮੇਰੇ ਸਦਾ ਹਰਿ ਜਾਪ ਬਿਨਾਸੀ ਪ੍ਰਭ ਆਪੇ ਆਪ ਆਪਨ ਕੀਆ ਕਛੁ ਨ ਹੋਇ ਜਿਸੁ ਪ੍ਰਾਨੀ ਲੋਚੈ ਕੋਇ ਤਿਸ ਵੀ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਪ ਏਕ ਹਰਿ ਨਾਮ ਰੂਪਵੰਤ ਹੋਇ ਨਾਹੀ ਮੋਹਿ ਪ੍ਰਭ ਕੀ ਜੋ ਸਗਲ ਘਟ ਸੋ ਹੈ ਤਾੜਵੰਤਾ ਹੋਇ ਕਿਆ ਕੋ ਗਰਭੈ ਜਾ ਸਭ ਕਿਛੁ ਤਿਸਕਾ ਦੀਆ ਦਰਬੈ ਅਤ ਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾਵੈ ਜੇ ਕੋ ਹੋਇ ਬਹਿ ਦਾ ਤਾਰ ਤਿਸ ਦੇਨ ਹਰਿ ਜਾਣੈ ਗਵਾਰ ਜਿਸ ਗੁਰਪ੍ਰਸਾਦ ਟੁਟੈ ਹੋ ਰੋਗ ਨਾਨਕ ਸੋਜਨ ਸੁਧਾ ਰੋਗ ਜਿਉ ਮੰਦਰ ਕੋ ਥੰਮੈ ਥੰਮਣ ਤਿਉ ਗੁਰ ਕਾ ਸ਼ਬਦ ਮਨੇ ਸਥੰਮਣ ਜਿਉ ਪਾਖਾ ਨਾਵ ਚੜਤਰੈ ਪ੍ਰਾਣੀ ਗੁਰਚਰਨ ਲਗਤ ਨਿਸਤਰੈ ਜਿਉ ਅੰਧਕਾਰ ਦੀਪਕ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਇ ਵਿਗਾਸ ਜਿਉ ਮਹਾ ਧਿਆਨ ਮਹਿ ਮਾਰਗ ਪਾਵੈ ਤਿਉ ਸਾਧੂ ਸੰਗ ਮਿਰ ਜੋਤ ਪ੍ਰਗਟਾਵੈ ਤਿਨ ਸੰਤਨ ਕੀ ਬਾਛੋ ਧੂਰ ਨਾਨਕ ਕੀ ਹਰਲੋਚਾ ਪੂਰ ਮਨ ਮੂਰਖ ਕਾਹੇ ਬਿਲ ਲਾਈਏ ਪੁਰਬ ਲਿਖੇ ਕਾ ਲਿਖਿਆ ਪਾਈਏ ਦੂਪ ਸੂ ਪ੍ਰਭ ਦੇ ਵਣਹਾਰ ਵਰਤਿਆ ਤੂੰ ਤਿਸੇ ਚਤਾਰ ਜੋ ਕਛ ਕਰੈ ਸੋਈ ਸੁਖਮਾਨ ਭੁਲਾ ਕਾਏ ਫਿਰੇ ਜਾਨ ਕੌਣ ਬਸਤਾਈ ਤੇਰੇ ਸੰਗ ਲਪਟ ਰਹਿਓ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਹਿ ਨਾਨਕ ਪਰ ਛੇਤੀ ਕਰ ਜਾਏ ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਜ ਬਿਮਾਨ ਲਿਹੋ ਮਨ ਮੋਲ ਰਾਮ ਨਾਮ ਹਿਰਦੇ ਮਹਿਤੋਲ ਲਾਲ ਖੇਪ ਸੰਤੇ ਸੰਗ ਚਾਲ ਵਰ ਤਿਆਗ ਵਿਖਿਆ ਜੰਜਾਲ ਧਨ ਧਨ ਕਹੇ ਸਭ ਕੋਏ ਮੁਖ ਲੁਜ ਮੁਖ ਉਜਲ ਹਰਦਰ ਕਹਿ ਸੋਏ ਇਹੋ ਵਪਾਰ ਬਿਰਲਾ ਵਪਾਰੇ ਨਾਨਕ ਤਾਕੈ ਸਦ ਬਲਿਹਾਰੇ ਚਰਨ ਸਾਧ ਕੋਏ ਧੋਏ ਧੋਏ ਪੀਓ ਪ੍ਰਸਾਦ ਕੋ ਆਪਣਾ ਜੀਓ ਸਾਧ ਕੀ ਧੂਰ ਕਰੋ ਇਸਨਾਨ ਸਾਧ ਉੱਪਰ ਜਾਈਏ ਕੁਰਬਾਨ ਸਾਧ ਸੇਵਾ ਵਟ ਭਾਗੀ ਪਾਈਏ ਸਾਧ ਸੰਗ ਹਰ ਕੀਰਤਨ ਗਾਈਏ ਅਨਕ ਬਿਘਨ ਤੇ ਸਾਧੂ ਰਾਖੇ ਹਰ ਗੁਣ ਗਏ ਅੰਮ੍ਰਿਤ ਰਸ ਚਾਕੇ ਉੜ ਗਈ ਸੰਤੇ ਦਰ ਆਇਆ ਸਰਬ ਸੁਖ ਨਾਨਕ ਤੇ ਪਾਇਆ ਮ੍ਰਿਤਕ ਕੋ ਜੀਵਾਲਨਹਾਰ ਭੁੱਖੇ ਕੋ ਦੇਵ ਤੇ ਆਧਾਰ ਸਰਬ ਨਿਧਾਨ ਜਾਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿ ਨਾ ਪਾਹੇ ਸਭ ਕਿਛ ਤਿਸਕਾ ਕਰਣੈ ਜੋਗ ਤਿਸ ਬਿੰਦੂ ਸਰਹੋਆ ਨਾ ਹੋਗ ਜਪ ਜਨ ਸਦਾ ਸੁਦਾ ਦਿਨ ਰਹਿਣੀ ਸਭ ਤੇ ਉਚ ਨਿਰਮਲ ਹੈ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਜਾ ਕੈ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੇ ਹਰ ਪ੍ਰਭ ਚੀਤ ਭਗਤ ਭਗਤ ਸੁਣੇ ਤਹਿ ਲੋਏ ਜਾ ਕੈ ਹਿਰਦੈ ਕੋ ਹੋਏ ਸਚ ਕਰਨੀ ਸਚ ਤਾਖੀ ਰਹਿਤ ਸਚ ਹਿਰਦੈ ਸਤ ਮੁਖ ਕਹਿਤ ਸਚ

ਤਿਸਹਿ ਬੁਝਾਏ ਨਾਨਕਾ, ਜਿਸ ਹੋਵੈ ਸੋ ਪ੍ਰਸੰਨ। ਅਸ਼ਟਪਦੀ ਅਵਿਨਾਸੀ ਪ੍ਰਭ ਮਨ ਮਹਿ ਰਾਖ, ਮਨ ਕੀ ਤੂੰ ਪ੍ਰੀਤ ਤਿਆਗ। ਤਿਸਤੇ ਪਰੇ ਨਾਹੀ ਕਿਛੁ ਕੋਇ, ਸਰਬ ਨਿਰੰਤਰ ਏਕੋ ਸੋਇ। ਆਪੇ ਬਿਨਾ ਆਪੇ ਦਾਨਾ, ਗਹਿਰ ਗੰਭੀਰ ਗਹੀਰ ਸਜਾਨਾ, ਪਾਰ ਬ੍ਰਹਮ ਪਰਮੇਸ਼ਰ ਗੋਬਿੰਦ। ਕਿਰਪਾ ਨਿਧਾਨ ਦਿਆਲ ਬਖਸੰਦ, ਸਾ ਤਰੇ ਕੀ ਚਰਣੀ ਪਾਉ। ਨਾਨਕ ਕਹਿ ਮਨ ਹਨਰਾਉ, ਮਨਸਾ ਪੂਰਨ ਸਰਨਾ ਜੋਗ। ਜੋ ਕਿਰਪਾਇਆ ਸੋਈ ਹੋਗ, ਹਰਨ ਭਰਨ ਜਾ ਕਾ ਨੇਤਰ ਫੋਰ। ਤਿਸਕਾ ਮੰਤਰ ਨਾ ਜਾਣੇ ਹੋਰ, ਅਨੰਤ ਰੂਪ ਮੰਗਲ ਸਤ ਜਾ ਕੇ ਸਰਬ ਥੋਕ। ਸੁਣੀਐ ਘਰ ਤਾਕੇ ਰਾਜ, ਮਹਿ ਰਾਜ ਜੋਗ ਮਹਿ ਜੋਗੀ, ਤਪ ਮਹਿ ਤਪੀਸਰ ਗ੍ਰਹਿਸਤ ਮਹਿ ਭੋਗੀ। ਧਿਆਇ ਧਿਆਇ ਭਗਤੇ ਸੁਖ ਪਾਇਆ, ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨਾ ਪਾਇਆ। ਜਾ ਕੀ ਲੀਲਾ ਕੀਮਤ ਨਾ ਆਏ, ਸਗਲ ਦੇਵ ਹਾਰੇ ਅਵਗਾਹੇ। ਪਿਤਾ ਕਾ ਜਨਮ ਕੇ ਜਾਣੈ ਪੂਤ, ਸਗਲ ਪੁਰਈ ਆਪਣੈ ਸੂਤ। ਸੁਮਤ ਗਿਆਨ ਧਿਆਨ ਜਿਨ ਦੇ, ਜਨਦਾਸ ਨਾਮ ਧਿਆਵੇ ਸੇ। ਤੇ ਗੁਣ ਮੈਂ ਜਾ ਕੋ ਪਰਮਾਏ, ਜਨਮ ਰਹਿ ਫਿਰਿਆਵੇ ਜਾਏ ਊਚ ਨੀਚ। ਤਿਸਕੇ ਅਸਥਾਨ ਜੈਸਾ ਜਨਾਵੈ ਤੈਸਾ ਨਾਨਕ ਜਾਨ। ਨਾਨਾ ਰੂਪ ਨਾਨਾ ਜਾ ਕੇ ਰੰਗ, ਨਾਨਾ ਭੇਖ ਕਰੇ ਹੀ ਕਰੰਗ। ਨਾਨਾ ਬਿਰਧ ਕੀਨੋ ਵਿਸਥਾਰ, ਪ੍ਰਭ ਬਿਨਾਸੀ ਏਕੰਕਾਰ। ਨਾਨਾ ਚਲਤ ਕਰੇ ਖਿਣਮਾਏ, ਪੂਰ ਰਹੇ ਅਪੂਰਨ ਸਭ ਠਾਏ। ਨਾਨਾ ਬਿਧ ਕਰਬੰਤ ਬਣਾਈ, ਆਪਣੀ ਕੀਮਤ ਆਪੇ ਪਾਈ। ਸਭ ਘਟ ਤਿਸਕੇ ਸਭ ਤਿਸਕੇ ਠਾਉ, ਜਪ ਜਪ ਜੀਵੈ ਨਾਨਕ ਹਰ ਨਾਉ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ, ਨਾਮ ਕੇ ਧਾਰੇ ਸੁਣਨ ਗਿਆਨ ਧਿਆਨ। ਨਾਮ ਕੇ ਧਾਰੇ ਅਗਾਸ ਪਤਾਲ, ਨਾਮ ਕੇ ਧਾਰੇ ਸਗਲ ਅਕਾਰ। ਨਾਮ ਕੇ ਧਾਰੇ ਪੁਰੀਆ ਸਭ ਭਵਨ, ਨਾਮ ਕੇ ਸੰਗ ਉਦਰੇ ਸੁਣ ਸ੍ਰਵਣ। ਕਾਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮਹਿ ਸੋ ਜਨ ਗਤ ਪਾਏ। ਰੂਪ ਸਤ ਜਾ ਕਾ ਸਤ ਅਸਥਾਨ, ਪੁਰਖ ਸਤ ਕੇਵਲ ਪ੍ਰਧਾਨ। ਕਰਤੂਤ ਸਤ ਸਤ ਜਾ ਕੀ ਬਾਣੀ, ਸਤ ਪੁਰਖ ਸਮਾਹਿ ਸਮਾਣੀ। ਸਤ ਕਰਮ ਜਾ ਕੀ ਰਚਨਾ, ਸਤ ਮੂਲ ਸਤ ਸਤ ਉਤਪਤ। ਸਤ ਕਰਣੀ ਨਿਰਮਲ ਨਿਰਮਲੀ, ਜਿਸੇ ਬੁਝਾਏ ਤਿਸੇ ਸਭ ਭਲੀ। ਸਤ ਨਾਮ ਪ੍ਰਭ ਕਾ ਸੁਖਦਾਇ ਵਿਸਵਾਸ, ਸਤ ਨਾਨਕ ਗੁਰ ਤੇ ਪਾਈ। ਸਤ ਬਚਨ ਸਾਧੁ ਉਪਦੇਸ਼, ਸਤ ਤੇਜਨ ਜਾ ਕੇ ਹਿਰਦੈ ਪ੍ਰਵੇਸ਼। ਸਤ ਨਿਰਤ ਬੁਝੈ ਜੇ ਕੋਈ, ਨਾਮ ਜਪਤ ਤਾ ਕੀ ਗਤ ਹੋਏ। ਆਪ ਸਤ ਕੀਆ ਸਭ ਸਤ, ਆਪੇ ਜਾਣੇ ਆਪਣੀ ਮਿਤ ਗਤ। ਜਿਸ ਕੀ ਸ਼ਿਸ਼ ਤੋਂ ਕਰਨੇ ਹਾਰ, ਵਰਨਾ ਬੂਝ ਕਰਤ ਵਿਚਾਰ। ਗਰਤੇ ਕੀ ਮਿਤ ਨਾ ਜਾਣੇ ਕੀਆ, ਨਾਨਕ ਜੋਤਿ ਭਾਵੈ ਸੋ ਵਰਤੀਆ। ਬਿਸਮਨ ਬਿਸਮ ਭਏ ਬਿਸਮਾਦ, ਜਿਨ ਬੂਝਿਆ ਤਸਾਇ ਸਵਾਦ। ਪ੍ਰਭ ਕੇ ਰੰਗ ਰਾਚ ਜਨ ਰਹੇ, ਗੁਰ ਕੇ ਬਚਨ ਪਦਾਰਥ ਲਏ ਹੋਏ। ਦਾਤੇ ਦੁੱਖ ਕਾਟਨ ਹਾਰ, ਜਾ ਕੈ ਸੰਗ ਤਰੈ ਸੰਸਾਰ। ਜਨ ਕਾ ਸੇਵਕ ਸੋਵੜ ਭਾਗੀ, ਜਨ ਕੈ ਸੰਗ ਏਕ ਲਿਵ ਲਾਗੀ। ਗੁਣ ਗੋਬਿੰਦ ਕੀਰਤਨ ਜਨ ਗਾਵੈ, ਗੁਰ ਪ੍ਰਸਾਦ ਨਾਨਕ ਫਲ ਪਾਵੈ। ਸਲੋਕ ਆਦਿ ਸੱਚ, ਜੁਗਾਦ ਸੱਚ ਹੈ ਭੇ ਸੱਚ, ਨਾਨਕ ਹੋਸੀ ਭੇ ਸੱਚ। ਅਸ਼ਟਪਦੀ ਚਰਨ ਸਤ ਸਤ ਪ੍ਰਸੰਹਾਰ, ਪੂਜਾ ਸਤ ਸਤ ਸੇਵਦਾਰ। ਦਰਸ਼ਨ ਸਤ ਸਤ ਪੇਖਣਹਾਰ, ਨਾਮ ਸਤ ਸਤ ਧਿਆਵਨ ਹਾਰ। ਆਪ ਸਤ ਸਤ ਸਭ ਧਾਰੀ, ਆਪੇ ਗੁਣ ਆਪੇ ਗੁਣਕਾਰੀ। ਸ਼ਬਦ ਸਤ ਸਤ ਪ੍ਰਭਕਤਾ, ਸੁਰਤ ਸਤ ਸਤ ਜਸ ਸੁਣਤਾ। ਬੁੱਝਣ ਹਾਰ ਕੋ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ। ਸਤ ਸਰੂਰਦੈ ਜਿਨ ਮਾਨਿਆ, ਕਰਨ ਕਰਾਵਨ ਤਿਨ ਮੂਲ ਪਛਾਨਿਆ। ਜਾ ਕਰ ਦੇ ਵਿਸਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਭੈ ਤੇ ਨਿਰਪੋਹੇ ਬਸਾਨਾ, ਜਿਸ ਦੇ ਉਪਜੈ ਤਿਸਮਾਏ ਸਮਾਨਾ। ਵਸ ਮਾਇਲੇ ਬਸ ਗੜਾਈ, ਤਾਕੋ ਭਿੰਨਾ ਕਹਿਣਾ ਜਾਈ। ਬੁਜੇ ਬੁਜਨ ਹਰ ਬੇਕ, ਨਾਰਾਇਣ ਮਿਲੇ ਨਾਨਕ ਏਕ। ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੁਜਾਰੀ। ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ, ਠਾਕੁਰ ਕੇ ਸੇਵਕ ਕੀ ਨਿਰਮਲ ਰੀਤ। ਠਾਕੁਰ ਕੋ ਸੇਵਕ ਜਾਣੈ ਸੰਗ, ਪ੍ਰਭ ਕਾ ਸੇਵਕ ਨਾਮ ਕੈ ਰੰਗ। ਸੇਵਕ ਕੋ ਪ੍ਰਭ ਪਾਲਨ ਹਾਰਾ, ਸੇਵਕ ਕੀ ਰਾਖੈ ਨਿਰੰਕਾਰਾ। ਸੋ ਸੇਵਕ ਜਿਸ ਦਇਆ ਪ੍ਰਭ ਧਾਰੇ, ਨਾਨਕ ਸੋ ਸੇਵਕ ਸਾ ਸਾ ਸਮਾਰੇ। ਆਪਣੇ ਜਨ ਕਾ ਪਰਦਾ ਢਾਕੇ, ਆਪਣੇ ਸੇਵਕ ਕੀ ਸਰ ਪਰ ਰਾਖੇ। ਆਪਣੇ ਦਾਸ ਕੋ ਦੇ ਵਡਾਈ, ਆਪਣੇ ਸੇਵਕ ਕੋ ਨਾਮ ਜਪਾਈ। ਆਪਣੇ ਸੇਵਕ ਕੀ ਆ ਪਤ ਰਾਖੇ, ਤਾਂ ਕਿ ਗਤਮਿਤ ਕੋਈ ਨਾ ਲਾਖੇ। ਪ੍ਰਭ ਕੇ ਸੇਵਕ ਕੋ ਨਾ ਪਹੁੰਚੇ, ਪ੍ਰਭ ਕੇ ਸੇਵਕ ਉੱਚਤੇ ਉੱਚੇ। ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦਾ ਦਿਸ ਪ੍ਰਗਟਾਇਆ। ਨਿੱਕੀ ਕੀਰੀ ਮਹਿ ਕਰ ਰਾਖੈ, ਭਸਮ ਕਰੇ ਲਸਕਰ ਕੋਟ ਲਾਖੇ। ਜਿਸਕਾ ਸਾਸਨਾ ਕੱਢ ਤਿਆਪ, ਤਾਕੋ ਰੱਖ ਦੇ ਕਰ ਹਾਰਥ। ਮਾਨਸ ਜਤਨ ਕਰਤ ਬਹੁਪਾਤ, ਤਿਸਤੇ ਕਰਤਵਿਰਥੇ ਜਾਤ। ਮਾਰੇ ਨਾ ਰਾਖੇ ਅਵਰ ਨਾ ਕੋਏ, ਸਰਬ ਜੀਆ ਕਾ ਰਾਖਾ ਸੋਏ। ਕਹੇ ਸੋਚ ਕਰੇ ਰੇ ਪ੍ਰਾਣੀ, ਜਪ ਨਾਨਕ ਪ੍ਰਭ ਲਖ ਵਡਾਣੀ। ਬਾਰੰਬਾਰ ਬਾਰ ਪ੍ਰਭ ਜਪੀਏ ਪੀ ਅੰਮ੍ਰਿਤ, ਮਨ ਤੰਤਰ ਪੀਏ ਨਾਮ। ਰਤਨ ਜਿਨ ਗੁਰਮੁਖ ਪਾਇਆ, ਤਿਸ ਕਿਛਵ ਨਾਹਿ ਦ੍ਰਿਸ਼ਟਾਇਆ। ਨਾਮ ਧਨ ਨਾਮੋ ਰੂਪ ਰੰਗ, ਨਾਮੋ ਸੁਖ ਹਰ ਨਾਮ ਕਾ ਸੰਗ।
ਨਾਮ ਰਸ ਜੋ ਤਨ ਤ੍ਰਿਪਦਾਨੇ ਮੰਤਨ ਨਾਮੇ ਨਾਮ ਸਮਾਨੇ ਉਠਤ ਬੈਠਤ ਸੋਭਤ ਨਾਮ ਕਹੁ ਨਾਨਕ ਜਨ ਕੈ ਸਦਕਾਮ ਬਹੁਲੋ ਜਸ ਜਿਹ ਬਾਦ ਰਾਤ ਪ੍ਰਭ ਆਪਣੇ ਜਨ ਕੀਨੀ ਦਾਤ ਕਰੇ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸੁਰ ਰਹੇ ਸਮਾਏ ਜੋ ਆਹੋਵਤ ਸੋ ਜਾਣੇ ਪ੍ਰਭ ਆਪਣੇ ਕਾਹੁ ਕੰਮ ਪਛਾਣੇ ਤਿਸਕੀ ਮਹਿਮਾ ਕੌਣ ਬਖਾਨੇ ਤਿਸਕਾ ਗੁਣ ਕਹੇ ਇੱਕ ਨ ਜਾਨੋ ਆਠ ਪਹਿਰ ਪ੍ਰਭ ਸੇ ਜੁਰੇ ਕਹੁ ਨਾਨਕ ਸਹੀ ਜਨ ਪੂਰੇ ਮਨ ਮੇਰੇ ਤਿਨ ਕੀ ਓਟਲੇ ਮਨ ਤਨ ਆਪਣਾ ਤੇਨ ਜਨ ਦੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕਾ ਦਾਤਾ ਤਿਸਕੀ ਸਰਨ ਸਰਬ ਸੁਖ ਪਾਵਹੇ

ਅਸ਼ਟਪਦੀ ਸਤਿਗੁਰੂ ਸੇਖੀ ਕਰੈ ਪ੍ਰਤਪਾਲ ਸੇਵਕ ਗੁਰਸਦਾ ਦਿਆਲ ਸੇਖੀ ਗੁਰ ਦੁਰਮਤ ਮਲ ਹਿਰੇ ਗੁਰਬਚਨੀ ਹਰਨਾਮ ਉਚਰੇ ਸਤਿਗੁਰ ਸੇਖੇ ਬੰਧਨ ਕਾਟੇ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸੇਖੋ ਨਾਮ ਧੰਦੇ ਗੁਰ ਕਾ ਸਿੱਖ ਵਡਭਾਗੀ ਹੇ ਸਤਿਗੁਰ ਸੇਖਾ ਹਲਤ ਪਲਤ ਸਵਾਰੇ ਨਾਨਕ ਸਤਿਗੁਰ ਸੇਖੋ ਜੀ ਨਾਲ ਸਮਾਰੇ ਗੁਰ ਕੈ ਗ੍ਰਹਿ ਸੇਵਕ ਜੈ ਰਹੇ ਗੁਰ ਕੀ ਆਗਿਆ ਮਨ ਮਹਿ ਸਹਿ ਆਪਸ ਕੋ ਕਰ ਕਛ ਨਾ ਜਨਾਵੇ ਹਰ ਹਰ ਨਾਮ ਵਿਦੇ ਸਦ ਧਿਆਵੇ ਮਨ ਵਿੱਚ ਸਤਿਗੁਰ ਕੇ ਪਾਤ ਜੀ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨਿਕਾਮੇ ਤਿਸ ਕੋ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵ ਗੁਰ ਕੀ ਮਤਲੇ ਬੀਸ ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤਿਗੁਰ ਸ਼੍ਰਿਦੈ ਹਰ ਨਾਉ ਅਨਕ ਬਾਰ ਗੁਰ ਕੋ ਬਲ ਜਾਓ ਸਰਬ ਨਿਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਹੈ ਜਨ ਜਨਮ ਹੈ ਪਾਰ ਬ੍ਰਹਮ ਏਕੇ ਆਪ ਨਹੀਂ ਕਛ ਭਰਮ ਸਹਿਸ ਸਿਆਨ ਪਲਿਆ ਨਾ ਜਾਈਐ ਨਾਨਕ ਐਸਾ ਗੁਰ ਵਡਭਾਗੀ ਪਾਈਐ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨਗਤ ਨਿਰਮਲ ਰੀਤ ਭੇਟਤ ਸੰਗ ਰਾਮ ਗੁਣ ਗਰਵੈ ਪਾਰ ਬ੍ਰਹਮ ਕੀ ਦਰਗਹਿ ਗਵੇ ਸੁਨ ਕਰ ਭਜਨ ਕਰਨੇ ਆਗਾਨੇ ਮਨ ਸੰਤੋਖ ਆਤਮ ਪਤੀਆ ਨੇ ਪੂਰਾ ਗੁਰ ਰੱਖਿਓ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖਿਆ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵ ਸਲੇ ਮਿਲਾਏ ਜਿਹ ਬਾ ਏਕ ਉਸਤਤ ਅਨੇਕ ਸਤ ਪੁਰਖ ਪੂਰਨ ਵਿਵੇਕ ਕਾਹੂ ਬੋਲ ਨਾ ਪਹੁੰਚਤ ਪ੍ਰਾਣੀ ਅਗਮ ਗੋਚਰ ਪ੍ਰਭ ਨਿਰਬਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੈ ਨ ਪਾਈ ਅਨਕ ਭਗਤ ਬੰਧਨ ਨਿਤ ਕਰੇ ਚਰਨ ਕਮਲ ਹਿਰਦੈ ਸਿਮਰੇ ਸਾਧ ਬਲਿਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਣੇ ਇਹੋ ਹਰਸ ਪਾਵੇ ਜਨ ਕੋਏ ਅੰਮ੍ਰਿਤ ਪੀ

ਭਰਮ ਮੋਹ ਦੁਖ ਤਹਿ ਤੇ ਨਾਸੇ। ਤਪਤ ਮਾਹੇ ਠਾਠ ਵਰਤਾਈ ਅਣਤ ਭਇਆ ਦੁਖਨਾਠੇ, ਭਾਈ ਜਨਮ ਮਰਨ ਕੇ ਮਿਟੇ ਅੰਦੇਸੇ। ਸਾਧੂ ਕੇ ਪੂਰਨ ਪਦੇਸੇ, ਭਉ ਚੂਕਾ ਨਿਰਭਉ ਹੋਏ ਬਸੇ, ਸਗਲ ਵਿਆਧ ਮਨ ਤੇ ਖੈ ਨਸੇ। ਜਿਸਕਾ ਸਾਧ ਤਿਨ ਕਿਰਪਾ ਧਾਰੀ, ਸਾਧ ਸੰਗ ਜਪ ਨਾਮ ਮੁਰਾਰੀ, ਥਿਤ ਪਾਈ ਚੁਕੇ ਭ੍ਰਮ ਗਵਨ, ਸੁਨ ਨਾਨਕ ਹਰ ਹਰ ਜਸ ਸ੍ਰਵਨ। ਨਿਰਗੁਣ ਆਪ ਸਰਗੁਣ ਭੀ ਓਹੀ, ਕਲਾ ਧਾਰ ਜਿਨ ਸਗਲੀ ਮੋਹੀ, ਆਪਣੇ ਚਰਿਤੇ ਪ੍ਰਭਾਵ ਬਣਾਏ, ਆਪਣੀ ਕੀਮਤ ਆਪੇ ਪਾਏ, ਹਰ ਬਿਨ ਦੂਜਾ ਨਾਹੀ ਕੋਏ। ਸਰਬ ਨਿਰੰਤਰ ਏਕੋ ਸੋਏ, ਓਤ ਪੋਤ ਰਵਿਆ ਰੂਪ ਰੰਗ, ਭਏ ਵਰਗਾਸ ਸਾਧਕ ਸੰਗ, ਰਚ ਰਚਨਾ ਆਪਣੀ ਕਲ ਧਾਰੀ, ਅਨੇਕ ਬਾਰ ਨਾਨਕ ਬਲਿਹਾਰੀ। ਸਲੋਕ ਸਾਥ ਨ ਚਾਲੈ ਬਿਨ ਭਜਨ, ਵਿਖਿਆ ਸਗਲੀ ਸ਼ਾਰ, ਹਰ ਹਰ ਨਾਮ ਕਮਾਵਨਾ, ਨਾਨਕ ਇਹੋ ਧਨ ਸਾਰ। ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ, ਏਕ ਸਿਮਰ ਨਾਮ ਆਧਾਰ, ਅਵਰ ਭਾਵ ਸਮੀਤ ਵਿਸਾਰੋ, ਚਰਨ ਕਮਲ ਮਹਿ ਵਰਤਾਰੋ, ਕਰਨ ਕਾਰਨ ਸੋ ਪ੍ਰਭ ਸਮਰੱਥ, ਦ੍ਰਿੜ ਕਰ ਗਹੋ ਨਾਮ ਹਰ ਵੱਥ, ਇਹੋ ਧਨ ਸੰਚੋ ਹੋ ਭਗਵੰਤ, ਸੰਤ ਜਨਾ ਕਾ ਨਿਰਮਲ ਮੰਤ। ਏਕ ਆਸ ਰੱਖੋ ਮਨ ਮਾਹੇ, ਸਰਬ ਰੋਗ ਨਾਨਕ ਮਿਟ ਜਾਏ, ਜਿਸ ਧਨ ਕੋ ਚਾਰ ਕੁੰਟ ਉਠਧਾਵੇ, ਸੋ ਧਨ ਹਰ ਸੇਵਾ ਤੇ ਪਾਵਹੇ। ਜਿਸ ਸੁਖ ਕੋ ਨਿਤ ਬਾਛੇ ਮੀਤ, ਸੋ ਸੁਖ ਸਾਧੂ ਸੰਗ ਪ੍ਰੀਤ, ਜਿਸ ਸੋਭਾ ਕੋ ਕਰੇ ਭਲੀ ਕਰਨੀ, ਸਾ ਸੋਭਾ ਪਜ ਹਰ ਕੀ ਸਰਣੀ, ਅਣਕ ਪਾਵੀ ਰੋਗ ਨ ਜਾਏ, ਰੋਗ ਮਿਟਿਆ ਰੋਖ ਦਲਾਏ।

ਕੋਟ ਏਕੋ ਆਧਾਰ, ਨਾਨਕ ਮੰਗੈ ਨਾਮ ਪ੍ਰਭ ਸਾਹਿਬ। ਪ੍ਰਭ ਕੀ ਦਿਸ਼ਟ ਮਹਾਸੁਖ ਹੋਏ, ਹਰ ਸੁਭਾਵੈ ਬਿਰਲਾ ਕੋਈ। ਜਿਨ ਚਾਖਿਆ ਸੇ ਤ੍ਰਿਪਤਾਨੇ, ਪੂਰਨ ਪੁਰਖ ਨਹੀਂ ਡੋਲਾਨੇ। ਸੁਭਰ ਭਰੇ ਪ੍ਰੇਮ ਰਸ ਰੰਗ, ਉਪਜੈ ਚਾਉ ਸਾਧਕੈ ਸੰਗ। ਪਰੇ ਸ਼ਰਨ ਆਨ ਸਭ ਤਿਆਗ, ਅੰਤਰ ਪ੍ਰਗਾਸ ਅੰਦਨ ਲਿਵਲਾਗ। ਬਡ ਭਾਗੀ ਜਪਿਆ ਪ੍ਰਭ ਸੋਏ, ਨਾਨਕ ਨਾਮ ਰਤੇ ਸੁਖ ਹੋਏ। ਸੇਵਕ ਕੀ ਮਨਸਾ ਪੂਰੀ ਭਈ, ਸਤਿਗੁਰ ਤੇ ਨਿਰਮਲ ਮਤ ਲਈ। ਜਨ ਕੋ ਪ੍ਰਭ ਹੋਇਓ ਦਿਆਲ, ਸੇਵਕੀਨੋ ਸਦਾ ਨਿਹਾਲ। ਬੰਧਨ ਕਾਟ ਮੁਕਜਨ ਭਇਆ, ਜਨ ਮਰਨ ਦੂ ਭਰਮ ਗਿਆ। ਇਛ ਪੁੰਨੀ ਸ਼ਰਧਾ ਸਭ ਪੂਰੇ ਰਵ ਰਿਆ, ਸਤਸੰਗ ਹਜੂਰੀ ਜਿਸ ਕਾ ਸਾਤਨ ਲਿਆ ਮਿਲਾਏ। ਨਾਨਕ ਭਗਤੀ ਨਾਮ ਸਮਾਈ, ਸੋ ਕਿਉਂ ਬਿਸਰੈ ਜੇ ਕਾਲ ਨ ਭਾਨੈ। ਸੋ ਕਿਉਂ ਬਿਸਰੈ ਜੇ ਕੀਆ ਜਾਣੈ। ਸੋ ਕਿਉਂ ਬਿਸਰੈ ਜਿਨ ਸਭ ਕਹਿ ਦੀਆ। ਸੋ ਕਿਉਂ ਬਿਸਰੈ ਜੇ ਜੀਵਨ ਜੀਆ। ਸੋ ਕਿਉਂ ਬਿਸਰੈ ਜੇ ਅਗਨ ਮੈਂ ਰੱਖੈ, ਗੁਰਪ੍ਰਸਾਦ ਕੋ ਬਿਰਲਾ ਲਾਖੈ। ਸੋ ਕਿਉਂ ਬਿਸਰੈ ਜੇ ਬਿਖਤੇ ਕਾਢੈ, ਜਨਮ ਜਨਮ ਕਾ ਟੂਟਾ ਗੰਢੈ। ਗੁਰਪੂਰੈ ਤਤ ਇਹ ਹੈ ਬੁਝਾਇਆ, ਪ੍ਰਪਨਾ ਨਾਨਕ ਜਨ ਧਿਆਇਆ। ਸਾਜਨ ਸੰਤ ਕਰੋ ਇਹ ਕਾਮ, ਆਨ ਤਿਆਗ ਜਪੋ ਹਰਨਾਮ। ਸਿਮਰ ਸਿਮਰ ਸਿਮਰ ਸੁਖ ਪਾਵੋ, ਆਪ ਜਪਹੋ ਅਵਰਹਿ ਨਾਮ ਜਪਾਵੋ। ਭਗਤ ਭਾਏ ਤਰੀਐ ਸੰਸਾਰ, ਬਿਨ ਭਗਤੀ ਤਨ ਹੋਸੀ ਸ਼ਾਰ। ਸਰਵ ਕਲਿਆਣ ਸੂਖ ਨਿਧ ਨਾਮ, ਬੂੜ ਜਾਤ ਪਾਏ ਵਿਸ਼ਰਾਮ। ਸਗਲ ਦੂਖਾ ਹੋਵਤ ਨਾਸ, ਨਾਨਕ ਨਾਮ ਜਪੋ ਗੁਣਤਾਸ। ਉਪਜੀ ਪ੍ਰੀਤ ਪ੍ਰੇਮ ਰਸ ਜਾਓ, ਮੰਤਨ ਅੰਤਰ ਹੀ ਸੁਭਾਓ। ਨੇਤਰੋ ਪੇਕ ਦਰਸੁਕ ਹੋਏ, ਮਨ ਬਿਕਸੈ ਸਾਧ ਚਰਨ ਧੋਏ। ਭਗਤ ਜਨਾ ਕੈ ਮੰਤਰ ਰੰਗ, ਬਿਰਲਾ ਕਉ ਪਾਵੈ ਸੰਗ। ਏਕ ਬਸਦੀ ਜੈ ਕਰ ਮਹਿਆ, ਗੁਰਪ੍ਰਸਾਦ ਨਾਮ ਜਪ ਲਿਆ। ਤਾਂ ਕੀ ਉਪਮਾ ਕਹੀ ਨਾ ਜਾਏ, ਨਾਨਕ ਰਿਹਾ ਸਰਬ ਸਮਾਏ। ਪ੍ਰਭ ਬਖਸ਼ੰਦ ਦੀਨ ਦਿਆਲ, ਭਗਤ ਬਛ ਸਦਾ ਕਿਰਪਾਲ। ਅਨਾਥ ਨਾਥ ਗੋਬਿੰਦ ਗੋਪਾਲ, ਸਰਬ ਘਟਾਂ ਕਰਤ ਪ੍ਰਤਪਾਲ। ਆਦਿ ਪੁਰਖ ਕਾਰਨ ਕਰਤਾਰ, ਭਗਤ ਜਨਾ ਕੇ ਪ੍ਰਾਣ ਆਧਾਰ। ਜੋ ਜੋ ਜਪੈ ਸੋ ਹੋਏ ਪੁਨੀਤ, ਭਗਤ ਭਾਹੇ ਲਾਵੈ ਮਨ ਹੀਤ। ਹਮ ਨਿਰਗੁਣੀਆਰ ਨਿਚ ਅਜਾਨ, ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ। ਸਰਬੈ ਕੁੰਠ ਮੁਕਤ ਮੁਖ ਪਾਏ, ਏਕ ਨਿਮ ਕਰ ਕੇ ਗੁਣ ਗਾਏ। ਅਨਕਰਾਜ ਭੋਗ ਵਡਿਆਈ, ਹਰ ਕੇ ਨਾਮ ਕੀ ਕਥਾ ਮਨ ਪਾਈ। ਬਹੁ ਭੋਜਨ ਕਾਪਰ ਸੰਗੀਤ, ਰਸਨਾ ਜਪਤੀ ਹਰ ਹਰ ਨੀਤ। ਭਲੀ ਸੋ ਕਰਨੀ ਸੋ ਬਾ ਧਨਵੰਤ, ਹਿਰਦੈ ਬਸੇ ਪੂਰਨ ਗੁਰਮੰਤ। ਸਾਧ ਸੰਗ ਪ੍ਰਭ ਦੇਹੋ ਨਿਵਾਸ, ਸਰਬ ਸੁਖ ਨਾਨਕ ਪ੍ਰਗਾਸ ਸਲੋਕ। ਸਰਗੁਣ ਨਿਰਗੁਣ ਨਿਰੰਕਾਰ, ਸੁਨ ਸਮਾਧੀ ਆਪ। ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਅਸ਼ਟਪਦੀ ਜਗ ਆਕਾਰ, ਕਛਨਾ ਦ੍ਰਿਸ਼ਟੇਤਾ ਪਾਪੁਨ ਤਬ ਕਹਿਤੇ ਹੋਤਾ। ਜਬਤ ਹਰੀ ਆਪਨ ਸੁਨ ਸਮਾਧ, ਤਬ ਬੈਰ ਵਿਰੋਧ ਕਿਸ ਸੰਗ ਕਮਾਤ। ਜਬ ਇਸਕਾ ਵਰਣ ਚੇਨਾ ਜਾਪਤ, ਤਬ ਹਰਕ ਸੋ ਕਉ ਕਿਸੈ ਵਿਆਪਤ। ਜਬ ਆਪਣੇ ਆਪ ਆਪਾਰ ਬ੍ਰਹਮ, ਤਾ ਮੋਹ ਕਾਂ ਕਿਸ ਹੋਵਤ ਭਰਮ। ਆਪਨ ਖੇਲਿਆ ਬਰਤੀਜਾ, ਨਾਨਕ ਕਰਨੈ ਹਰ ਨ ਦੂਜਾ। ਜਬ ਹੋਵਤ ਪ੍ਰਭ ਕੇਵਲ ਧਨੀ, ਤਾ ਬੰਧ ਮੁਕਤ ਕਹੋ ਕਿਸ ਕਹੋ ਗਨੀ। ਜਬ ਏਕੈ ਹਰ ਅਗਮ ਅਪਾਰ, ਤਬ ਨਰਕ ਸੁਰ ਕਹੋ ਕੌਣ ਅਵਤਾਰ। ਜਬ ਨਿਰਗੁਣ ਪ੍ਰਭ ਸਹਿ ਸੁਭਾਏ, ਤਬ ਸਿਵ ਸਖਤ ਕਹੋ ਕਤਠਾਏ। ਜਬ ਆਪੇ ਆਪ ਆਪਣੀ ਜੋਤ ਰਹੇ, ਤਬ ਕਵਨ ਨਿਡਰ ਕਵਨ ਕਤ ਡਰਹੇ। ਆਪਨ ਚਲਤੇ ਆਪ ਕਰਨੇ ਹਾਰ, ਨਾਨਕ ਠਾਕੁਰ ਅਗਮੇ ਅਪਾਰ। ਅਵਿਨਾਸੀ ਸੁਖ ਆਪਣੇ ਆਸਨ, ਤਹਿ ਜਨਮ ਮਰਨ ਕਹੋ ਕਹਾਂ ਬਿਨਾਸਨ। ਜਬ ਪੂਰਨ ਕਰਤਾ ਪ੍ਰਭ ਸੋਏ, ਤਬ ਜਮਕੀ ਤਰਾਸ ਕਹੋ ਕਿਸ ਹੋਏ। ਜਬ ਅਵਗਤ ਗੋਚਰ ਪ੍ਰਭ ਏਕਾ, ਤਬ ਚੇਤਰ ਗੁਪਤ ਕਿਸ ਪੂਛਤ ਲੇਖਾ। ਜਬ ਨਾਥ ਨਿਰੰਜਨ ਗੋਚਰ ਅਗਾਧੇ, ਤਬ ਕੌਣ ਛੁੱਟੇ ਕੌਣ ਬੰਧਨ ਬਾਧੇ। ਆਪਣੇ ਆਪ ਆਪ ਹੀ ਚਰਜਾ, ਨਾਨਕ ਆਪਣ ਰੂਪ ਆਪ ਹੀ ਉਪਰਜਾ। ਜਹਿ ਨਿਰਮਲ ਪੁਰਖ ਪੁਰਖ ਪਤ ਹੋਤਾ, ਤਹਿ ਬਿਨ ਮਹਿਲ ਕਹੁ ਕਿਆ ਧੋਤਾ। ਜਹਿ ਨਿਰੰਜਨ ਨਿਰੰਕਾਰ ਨਿਰਬਾਨ, ਤਹਿ ਕੌਣ ਕੋ ਮਾਨ ਕੌਣ ਅਭਿਮਾਨ।
जह स्वरूप हो केवल जगदीश तय शल शिदर लगत को कीस जह ज्योत रूपी जो संग समावे तय किसै भूकम तृप्तावै करन करावन करन हार नानक करते का नाही सुमार जब अपनी सुबह अपन संग बनाई तब कवन माए बा मित्र सुत पाई जय सर्व कला आपे पर बीन तै वेद कतेब का को चीन जब अपने आप आपुर धारे तो शगन अपशगन कहाँ विचारै जय अपन ऊच अपने आप नेरा तै कौन ठाकुर कौन कहिया चेहरा बिस्मन बिस्मरे बिस्माद नानक अपनी गत जानू आप जय अछल अछेद अभेद समाया उहां किसै व्यापत माया आपस को आपै आदेस ते गुण का नाहीं परवेस जय एक एक एक भगवंता तै कौन अचिंत किस लागै चिंता जय अपने आप आप तियारा तै कौन कथै कौन सुनै हारा बहु बेअंत ऊच ते ऊचा नानक आपस को आपै पहुचा जय आप

ਭਰਮ ਪੈ ਭਾਰ ਦੁੱਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕਿਉ ਬਖਿਆਨ ਆਪਨ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤੋ ਨਾਨਕ ਏਕੈ ਜੈ ਅਵਗਤ ਭਗਤ ਆਪ ਜੈ ਪਸਰੈ ਪਾਸਾਰ ਸੰਤ ਪ੍ਰਤਾਪ ਦੋਹੂੰ ਪਾਖ ਕਾ ਆਪੈ ਧਨੀ ਉਨਕੀ ਸੋਭਾ ਉਨਹੂੰ ਬਨੀ ਆਪੈ ਕੌਤ ਕਰੈ ਅੰਧ ਚੋਜ ਆਪੈ ਰਸ ਭੋਗ ਨਿਰਜੋਗ ਜਿਸ ਭਾਵੈ ਤਿਸ ਆਪਣ ਨਾਹੀ ਲਾਵੈ ਜਿਸ ਭਾਵੈ ਤਿਸ ਖੇਲ ਖਿਲਾਵੈ ਬੇਸ਼ੁਮਾਰ ਅਥਾ ਗੰਤ ਅਤੁਲਹਿ ਜਿਉਂ ਬੁਲਾਵੋ ਤਿਉ ਨਾਨਕ ਦਾਸ ਬੋਲੈ ਸਲੋਕ ਜੀ ਜੰਤ ਕੇ ਠਾਕੁਰਾ ਆਪੇ ਵਰਤਨ ਹਾਰ ਨਾਨਕੇ ਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ ਅਸ਼ਟਪਦੀ ਆਪ ਕਥੈ ਆਪ ਸੁਣੈ ਹਾਰ ਆਪੈ ਏਕ ਆਪ ਵਿਸਥਾਰ ਜਾਂ ਤਿਸ ਭਾਵੈ ਤਾਂ ਸ੍ਰਿਸ਼ਟ ਉਪਾਏ ਆਪਣੇ ਭਾਣੇ ਲਏ ਸਮਾਏ ਤੁਮ ਤੇ ਭਿੰਨ ਨਹੀਂ ਕਿਛੁ ਹੋਏ ਆਪਣ ਸੂਤ ਸਭ ਜਗਤ ਪਰੋਏ ਜਾਕੋ ਪ੍ਰਭ ਜੀਓ ਆਪ ਬੁਝਾਏ ਸਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਦ ਕਾ ਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਜੀ ਯੰਤਰ ਸਭ ਤਾਂ ਕਹਿ ਹੱਥ ਦੀਨ ਦਿਆਲ ਅਨਾਥ ਕੋ ਨਾਥ ਜਿਸ ਰਾਖੈ ਤਿਸ ਕੋਏ ਨਾ ਮਾਰੈ ਸੋ ਮੂਆ ਜਿਸ ਮਨੋਂ ਵਿਸਾਰੈ ਤਿਸ ਤਜ ਅਵਰ ਕਹਾਂ ਕੋ ਜਾਏ ਸਭ ਸਿਰ ਏਕ ਨਿਰੰਜਨ ਰਾਏ ਜੀ ਕੀ ਯੁਗ ਜਾਕੈ ਸਭ ਹਾਥ ਅੰਤਰ ਬਾਹਰ ਜਾਨੋ ਸਾਥ ਗੁਣ ਨਿਧਾਨ ਬੇਅੰਤ ਪਾਰ ਨਾਨਕ ਦਾਸ ਦਾ ਬਲਿਹਾਰ

ਰਚਿਓ ਸੋਤ ਸਹਿਤਿਆਤ ਜਿਸ ਭਾਵੇ ਤਸਲੈ ਮਿਲਾਈ ਭਗਤ ਕਰੇ ਹਰ ਕੇ ਗੁਣ ਗਾਈ ਮਨਿ ਅੰਤਰ ਵਿਸਵਾਸ ਕਰ ਮਾਨਿਆ ਕਰਨਿਹਾਰ ਨਾਨਕਿਕ ਜਾਨਿਆ ਜਨ ਲਾਗਾ ਹਰ ਇੱਕ ਨਾਈ ਤਿਸ ਕੀ ਆਸ ਨ ਬਿਰਥੀ ਜਾਏ ਸੇਵਕੋ ਸੇਵਾ ਬਨਿਆਈ ਹੁਕਮ ਬੂਝ ਪਰਮ ਪਦ ਪਾਈ ਇਸ ਤੇ ਉੱਪਰ ਨਹੀਂ ਵਿਚਾਰ ਜਾਕੈ ਮਨ ਵਸਿਆ ਨਿਰੰਕਾਰ ਬੰਧਨ ਤੋਰ ਪਏ ਨਿਰਵੈਰ ਅੰਦਰ ਪੂਜਾ ਗੁਰ ਕੇ ਪੈਰੇ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੈ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵੋ ਪ੍ਰਭ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲੱਭ ਦੇ ਕਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਣ ਤਰਨ ਕਹਿ ਸਵਾਓ ਆਠ ਪਹਿਰ ਪ੍ਰਭੇਖੋ ਨੇਰਾ ਮਿਟਿਆ ਗਿਆਨ ਮਿਸੈ ਅੰਧੇਰਾ ਸੁਨ ਉਪਦੇਸ ਹਿਰਦੈ ਵਸਾਵੋ

ਪ੍ਰੀਖਿਆ ਜਿਸ ਮਨ ਬਸੈ ਤੇ ਸਾਚ ਪ੍ਰੀਖਿਆ ਮੰਤਰ ਨਾਮ ਜਪੁਲ ਬਲਾਏ ਦੁਖ ਦਰਦ ਮਨ ਤੇ ਭਉ ਜਾਏ ਸਚ ਵਾਪਾਰ ਕਰੋ ਵਾਪਾਰੀ ਦਰਗਹਿ ਨਿਭੈ ਖੇਪ ਤੁਮਾਰੀ ਏਕਾ ਟੇਕ ਰੱਖੋ ਮਨ ਮਾਹੇ ਨਾਨਕ ਬੌਰ ਨ ਆਵੈ ਜਾਏ ਤਿਸ ਤੇ ਦੂਰ ਕਹਾਂ ਕੋ ਜਾਏ ਉਬਰੈ ਰਾਖਣ ਹਰ ਧਿਆਏ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੈ ਤਿਸ ਨਾਹੀ ਦੂਖ ਨਾਮ ਜਪਤ ਮਨੋਵਤ ਸੂਖ ਚਿੰਤਾ ਜਾਏ ਮਿਟੈ ਅਹੰਕਾਰ ਤੇ ਜਿਨ ਕੋ ਕੋਈ ਨ ਪਹੁੰਚਣੇ ਹਾਰ ਸਿਰ ਉਪਰ ਠਾਡਾ ਗੁਰਸੂਰਾ ਨਾਨਕ ਤਾਂ ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾਕੀ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰਿਸ਼ਟ ਚਰਨ ਕਮਲ ਜਾਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਤਰਜਾਮੀ ਪੁਰਖ ਪ੍ਰਧਾਨ ਜਿਸ ਮਨ ਬਸੈ ਸੋਤ ਨਿਹਾਲ ਤਾਂ ਕਹਿ ਨਿਕਟਣ ਆਵਤ ਕਾਲ ਅਮਰ ਪਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰਿ ਧਿਆਇਆ ਸਲੋਕ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮਗਰੀ ਇਕ ਸੁ ਘਟ ਮਾਹੀ ਅਨਕਰੰਗ ਨਾਨਾ ਦਿਸ਼ਟਾਹੇ ਨੌ ਨਿਧਿ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸ਼ਰਾਮ ਸੁਨ ਸਮਾਦ ਅਨਹਤੈ ਨਾਦ ਕਹਿ ਨਾ ਜਾਈਏ ਚਰਜ ਬਿਸਮਾਦ ਤਿਨ ਦੇਖਿਆ ਜਿਸ ਆਪ ਦਿਖਾਏ ਨਾਨਕ ਤੇ ਜਨ ਸੋਝੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘੜਕੜ ਬਿਆ ਪ੍ਰਿਆ ਭਗਵੰਤ ਧਰਨ ਮਾਹਿਆ ਆਕਾਸ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਬਨ ਤਿਨ ਪਰਬਤ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ, ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਦੇ ਪ੍ਰੋਗਰਾਮ ਇਸ ਤਰ੍ਹਾਂ ਨੇ ਜੀ। ਹੁਣ ਖਾਲਸਾ ਸਕੂਲ ਦੇ ਬੱਚੇ ਗੁਰਮੰਤਰ ਕੌਰ, ਜਪਮਨ ਸਿੰਘ ਅਤੇ ਹਰਵੰਤ ਸਿੰਘ ਇੱਕ ਸ਼ਬਦ ਦਾ ਆਪ ਸਭ ਨੂੰ ਕੀਰਤਨ ਸਰਵਣ ਕਰਾਉਣਗੇ। ਉਹਨਾਂ ਤੋਂ ਉਪਰੰਤ ਭਾਈ ਸਾਹਿਬ ਭਾਈ ਓਂਕਾਰ ਸਿੰਘ ਜੀ 10:30 ਵਜੇ ਤੋਂ 11:30 ਵਜੇ ਤੱਕ ਮਤਲਬ ਕੀਰਤਨ ਕਰਾਉਣਗੇ। ਅਤੇ ਉਸ ਤੋਂ ਉਪਰੰਤ ਭਾਈ ਰਜਿੰਦਰ ਸਿੰਘ ਜੀ ਮਤਲਬ 11:30 ਵਜੇ ਤੋਂ ਬਾਅਦ ਮਤਲਬ 10 ਮਿੰਟ ਤੱਕ ਸ਼ਹੀਦ ਭਾਈ ਕਰਤਾਰ ਸਿੰਘ ਸਰਾਭਾ ਬਾਰੇ ਦੱਸਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰੀ, ਮੈਂ ਕੁਝ ਅਨਾਊਂਸਮੈਂਟਸ ਕਰਨੀਆਂ ਭੁੱਲ ਗਿਆ ਸੀਗਾ। ਇਹ ਪਾਤਸ਼ਾਹੀ ਰੈਲੀ 1984 ਦੇ ਸ਼ਹੀਦਾਂ ਦੀ ਯਾਦ ਵਿੱਚ ਬੱਸਾਂ ਜਿਹੜੀਆਂ ਵਾ ਆਪਣੇ ਗੁਰੂ ਘਰ ਤੋਂ ਜਾ ਰਹੀਆਂ ਜੀ। 8 ਵਜੇ ਬੱਸ ਨੇ ਰਵਾਨਾ ਹੋਣਾ ਅਤੇ ਉਹਨਾਂ ਵਾਸਤੇ ਮਤਲਬ ਨਾਂ ਜਿਹਨਾਂ ਪੁਰਾਣੀਆਂ ਨੇ ਲਿਖਾ ਲਏ ਆ, ਠੀਕ ਆ, ਜਿਨ੍ਹਾਂ ਨੇ ਹੋਰ ਲਿਖਾਉਣੇ ਆ, ਭਾਈ ਸਾਹਿਬ ਹੁਣੀ ਬਾਹਰ ਬੈਠੇ ਆ ਟੇਬਲ ਲਾ ਕੇ, ਅਤੇ ਵੱਧ ਚੜ੍ਹ ਕੇ ਤੁਸੀਂ ਆਪਣੇ ਨਾਂ ਲਿਖਾਓ ਜੀ। ਅਤੇ ਦੂਸਰੀ ਬੇਨਤੀ ਇਹ ਹੈ ਜੀ, ਆਪਣੇ ਗੁਰੂ ਘਰ ਦੇ ਅੰਦਰ ਜਿਹੜੀਆਂ ਕਾਰਾਂ ਖੜੀਆਂ ਕੀਤੀਆਂ ਨਾ, ਉਨੀਆਂ ਹੀ ਕਾਰਾਂ ਖੜੀਆਂ ਕਰੋ ਜਿੰਨੀਆਂ ਪਾਰਕਿੰਗ ਲੋਟਸ ਹੈਗੀਆਂ, ਕਿਉਂਕਿ ਜਦੋਂ ਕਾਰ ਮਤਲਬ ਪਾਰਕਿੰਗ ਲੋਟ 'ਚ ਨਹੀਂ ਖੜੀ ਕੀਤੀ ਜਾਂਦੀ, ਉਹ ਫਿਰ ਕਾਫੀ ਨਾ ਕਿਸੇ ਦਾ ਖੱਜਲ ਖੁਆਰੀ ਜਿਹੜੀ ਹੈ ਨਾ ਕਰਨੀ ਪੈਂਦੀ ਹੈ। ਅਤੇ ਪਲੀਜ਼ ਉਨੀਆਂ ਹੀ ਕਾਰਾਂ ਅੰਦਰ ਲਾਓ ਜਿੰਨੀਆਂ ਮਤਲਬ ਲਾ ਸਕਦੇ ਹਾਂ। ਅਤੇ ਇੱਕ ਹੋਰ ਬੇਨਤੀ ਹੈ ਜੀ, 1984 ਦੇ ਸ਼ਹੀਦਾਂ ਦੀ ਯਾਦ ਵਿੱਚ June 1 to June 6 ਤੱਕ ਹਰ ਰੋਜ਼ ਸ਼ਾਮ ਨੂੰ 5 ਵਜੇ ਸੰਗਤੀ ਰੂਪ ਵਿੱਚ ਸੁਖਮਣੀ ਸਾਹਿਬ ਦੇ ਪਾਠ ਹੋਣਗੇ। ਅਤੇ ਸੰਗਤਾਂ ਨੂੰ ਬੇਨਤੀ ਆ ਕਿ ਵੱਧ ਚੜ੍ਹ ਕੇ ਆਪਣੇ ਸ਼ਹੀਦਾਂ ਦੀ ਯਾਦ ਵਿੱਚ ਸੁਖਮਣੀ ਸਾਹਿਬ ਦੇ ਪਾਠ ਜਿਹੜੇ ਕਿ ਹਰ ਰੋਜ਼ June 1 ਤੋਂ ਸਟਾਰਟ ਹੋਣੇ ਆ, ਉਹਨਾਂ ਵਿੱਚ ਸ਼ਾਮਿਲ ਹੋ ਅਤੇ ਆਪਣੇ ਸ਼ਹੀਦਾਂ ਦਾ ਨੂੰ ਸਿੱਧਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: E fazer.
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀਆਂ ਬੱਚਿਆਂ ਦੇ ਅਤੇ ਆਪਣੇ ਪੰਜਾਬੀ ਸਕੂਲ ਦੇ ਜਿਨ੍ਹਾਂ ਨੇ ਕਿ ਇਹਨਾਂ ਨੂੰ ਗੁਰੂ ਦੀ ਲੈ ਲਾਈ ਆ। ਬੇਨਤੀ ਆ ਕਿ ਆਪਣੇ ਪੰਜਾਬੀ ਸਕੂਲ 'ਚ ਹੋਰ ਟੀਚਰਾਂ ਦੀ ਵੀ ਲੋੜ ਆ। ਜਿਹੜੇ ਵੀ ਸਿੰਘ ਬੀਬੀਆਂ ਉੱਥੇ ਸੇਵਾ ਕਰ ਸਕਦੇ ਆ, ਵਲੰਟਰੀ ਤੌਰ 'ਤੇ ਆ, ਜਿੰਨਾ ਵੀ ਟਾਈਮ ਕੋਈ ਦੇ ਸਕਦਾ ਉਹ ਜ਼ਰੂਰ ਉੱਥੇ ਟਾਈਮ ਦੇਣ, ਤਾਂ ਕਿ ਹੋਰ ਬੱਚੇ ਗੁਰੂ ਦੇ ਲੜ ਲੱਗ ਸਕਣ। ਹੁਣ ਮੈਂ ਬੇਨਤੀ ਕਰੂੰਗਾ ਭਾਈ ਓਮਕਾਰ ਸਿੰਘ ਹੁਣਾਂ ਨੂੰ 11:30 ਵਜੇ ਤੱਕ ਉਹ ਕੀਰਤਨ ਹਾਜ਼ਰ ਬਣਗੇ, ਅਤੇ ਉਹਨਾਂ ਤੋਂ ਬਾਅਦ ਭਾਈ ਸਾਹਿਬ 10 ਕੁ ਮਿੰਟ ਲੈਣਗੇ, ਅਤੇ ਉਹ ਤੋਂ ਬਾਅਦ ਹੈਗੇ ਆ ਭਾਈ ਗੁਰਸੇਵਕ ਸਿੰਘ ਜੀ। ਕਿਉਂਕਿ ਅੱਜ ਆਪਾਂ ਸ਼ਹੀਦਾਂ ਦੀ ਯਾਦ ਵਿੱਚ ਯਾਦ ਹੈਗੇ, ਅਤੇ ਉਹ ਆਪਾਂ ਨੂੰ ਆਪਣੇ ਵਿਚਾਰ ਰੱਖਣਗੇ, 10 ਕੁ ਮਿੰਟ ਲਈ ਆਉਣਗੇ ਟਾਂਡਾ ਸਾਹਿਬ। ਸਾਰੀਆਂ ਸੰਗਤਾਂ ਨੂੰ ਬੇਨਤੀ ਆ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਕਿ ਗੁਰੂ ਘਰ ਦੀ ਸੇਵਾ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ, ਤਿਨ੍ਹਾਂ ਦੀ ਪਾਵਨ ਬਾਣੀ। ਅਰਦਾਸ ਰੂਪੀ ਸ਼ਬਦ ਆਪ ਸਾਰਿਆਂ ਸੰਗਤਾਂ ਦੇ ਨਾਲ ਬੋਲਣ ਦੀ ਕਿਰਪਾਲਤਾ ਕਰਨੀ ਜੀ ਆਪਾਂ।

0: मान करूं तुद ऊपरे मेरे प्रीतम प्यारे हम अपराधी सद भूलते तुम बख्शन हारे धन धन साहिब श्री गुरु ग्रंथ साहब महाराज की हजूरी अंदर आपा सारे ऐतवार दे विशेष दीवाना दे अंदर जुड़ बैठे आप सारिया ने बड़े ही प्यार सत्कार दे नाल एकाग्रता दे नाल कीर्तन दे विच हाजरियां भरियां दासरिया वालों सेवा करदियां होईयां फलां दी खिमा बख्शिश करनी अति सन्मान योग सैकटरी साहब आप जी नूं अगला प्रोग्राम श्रवण कराउणगे। बुलाओ जी फतेह। वाहिगुरु जी का खालसा वाहिगुरु जी की फतेह।
1: वाहिगुरु जी का खालसा वाहिगुरु जी की फतेह। धन्नवादियां भाई ओंकार सिंह होना दे जिन्हां ने कि रस पिन्ना कीर्तन सुना के संगतां नूं निहाल किया। मैं बेनती करूँगा कि अपने पास रिंदर सिंह टांडा 10 मिनट लई करतार सिंह सराबा उन्हां दी शहीदी बारे अपने विचार रखणगे। सारिया संगतों का बहुत बहुत धन्यवाद। वाहेगुरु जी का खालसा वाहेगुरु जी की फतह।
2: धन धन साहिब श्री गुरु ग्रंथ साहब जी महाराज जी की पावन पवित्र हजूरी अंदर स्वयमान गुरु रूप गुरु खालसा जी साध संगत जी आओ फतेह सांझी करिए। वाहेगुरु जी का खालसा वाहेगुरु जी की फतेह। दो दिन पहला भाई जसविंदर सिंह होना दी मैनूं कॉल आई कि करतार सिंह सराबा जी बारे तुसी कोई 5-10 मिनट गल करनी है। मैं समझदा कि शहीद करतार सिंह सराबा बारे गल करन वास्ते मैं वैसे ही अनफिट हाँ, क्योंकि मेरे वर्गा ना गुणी बंदा उस अजीम शख्सियत दे बारे बोलदा भी नहीं सोभदा जिस इंसान ने 19 साल की उम्र दे विच जदों के असी हजे अपनी जिंदगी दे बारे भी क्लीयर नहीं हुंदे कि असी जिंदगी च करना की है उस वक्त वो फांसी दे फंदे नूं चुम चुका सी। सो ओह जी अजीम शख्सियत बारे बोलने वास्ते भी ताड़ा जीवन जिहड़ा आ उन्ना को वधिया होना चाहिए जां उहदे लैवल दा होना चाहिए। साडा जीवन उन्हां दे मुकाबले कह लो कि 0.001% भी नहीं है, पर फिर भी उन्हां दा हुक्म सी। मैं करतार सिंह साहबा बारे कोई 5-7 मिनट आप जी दे नाल विचार करांगा। करतार सिंह साहबा उन्हां दा जन्म पिंड सराबा जिवें कि सब नूं पता लुधियाणा तों रायकोट नूं जगर जाने आ ते लल तों कलां तों बाद थोड़ा जिहा अगे जा के इह पिंड आउंदा। 1896 दे विच इन्हां दा जन्म हुंदा 24 मई। मंगल सिंह गरेवाल होणा दे घर माता दा नां साहिब कौर सी। बहुत छोटी उम्र दे विच पिता दी मौत हो गई, दादे वलों इन्हां नूं पालिया गया। शहीद बारे जदों असी गल करदे हाँ तो शहीद का जन्म याद रख लेना, उहदे मां बाप का नाम याद रख लेना, उहदी शहीदी बारे गल कर लेनी, ये कोई बहुत बड़ी गल नहीं। ये जरूरी है, बहुत जरूरी है, पर कोई बहुत बड़ी गल नहीं कि असी उहदी सिर्फ जन्म तरीकां नूं याद कर लईए। ये अजकल गूगल दे उत्ते विकीपीडिया दे उत्ते सब कुछ पिया, हर बंदे नूं जदों लोड़ है एक क्लिक दे उत्ते ये सारा कुछ मौजूद है। गल शहीद दे जीवन बारे उस तों मिल रही इंस्पीरेशन बारे गल करन दी जरूरत हुंदी है। करतार सिंह सराबा 8वीं उन्होंने लुधियाने तो पास की, पिता की मौत तो बाद। सवाल यह है कि 1896 विच जन्मिया होया बच्चा जिहदा बाप दुनिया तो जा चुका, उहदा बाबा उन्हों पढ़ा रहा, तो इहदा मतलब बाबे की उम्र भी कोई उस तो 50 साल 60 साल घट होएगी, सॉरी ज़्यादा होएगी। सो कहने का भाव कि 1840 के लागे छागे कितने उस दादे का जन्म होया जिहदा यह सुपना सी कि मैं अपने बच्चे नूं दुनिया के एक मुल्क जिहड़ा कि अमेरिका आ उहदे विच पढ़ाउणा, तो उत्थे दी यूनिवर्सिटी बर्कले विच पढ़ाउणा। क्यास करके देखो कि उदों कोई फोन नहीं सन, कोई इंटरनेट नहीं सन, अमेरिका तो चिट्ठी ਹਿੰਦੁਸਤਾਨ ਤੋਂ ਭਾਈ ਚਿੱਠੀ ਮਹੀਨੇ ਡੇਢ ਮਹੀਨੇ 'ਚ ਇੱਥੇ ਪਹੁੰਚਦੀ ਸੀ, 2 ਮਹੀਨੇ 'ਚ ਇੱਥੇ ਪਹੁੰਚਦੀ ਸੀ, 2 ਮਹੀਨੇ 'ਚ ਵਾਪਸ ਜਾਂਦੀ ਸੀ। ਪਹਿਲੀ ਫਲਾਈਟ ਜਿਹੜੀ ਫਲੋਰੀਡਾ ਤੋਂ ਸ਼ੁਰੂ ਹੋਈ ਹੈ ਕਮਰਸ਼ੀਅਲ ਫਲਾਈਟ 1912 'ਚ ਹੋਈ ਹੈ, 1914 'ਚ। ਇਹ ਉਸ ਤੋਂ ਪਹਿਲਾਂ ਸੁਪਨਾ ਲਿਆ ਗਿਆ ਜਦੋਂ ਹਜੇ ਜਹਾਜ਼ ਵੀ ਚੱਲਣਾ ਨਹੀਂ ਸੀ ਸਟਾਰਟ ਹੋਇਆ, ਕਿ ਬਰਕਲੇ ਵਿੱਚ ਬੱਚਾ ਪੜ੍ਹਾਉਣਾ। ਉਹ ਦਾਦਾ ਕਿੱਦਾਂ ਕੁਛ ਸਿਆਣਾ ਹੋਏਗਾ ਜਿਹਦੇ ਘਰ ਵਿੱਚ ਉਹ ਪੋਤਾ ਜਨਮਿਆ। ਸੋ ਭਾਵ ਇਹ ਹੈ ਕਿ ਸ਼ਹੀਦ ਇਕੱਲਾ ਆਪ ਨਹੀਂ ਹੁੰਦਾ, ਪਰਿਵਾਰ ਵੀ ਸ਼ਹੀਦ ਹੁੰਦਾ। ਜਦੋਂ ਕੋਈ ਬੰਦਾ ਕਿਸੇ ਮੁਕਾਮ ਤੇ ਪਹੁੰਚਦਾ ਹੈ ਤਾਂ ਉਹਦੇ ਵਿੱਚ ਇਕੱਲੀ ਉਹਦੀ ਸ਼ਖਸੀਅਤ ਨਹੀਂ ਹੁੰਦੀ, ਉਹਦੇ ਵਿੱਚ ਉਹਦੇ ਆਲੇ ਦੁਆਲੇ ਦੀ, ਉਹਦੇ ਟੀਚਰਸ ਦੀ, ਉਹਦੇ ਮਾਂ ਬਾਪ ਦੀ, ਕਿਸੇ ਨੂੰ ਚੋਰ ਬਣਾਉਣ ਵਿੱਚ ਵੀ ਉਹਦੇ ਮਾਂ ਬਾਪ, ਉਹਦਾ ਆਲਾ ਦੁਆਲਾ, ਉਹਦੇ ਟੀਚਰਸ, ਉਹਦੇ ਦੋਸਤ ਮਿੱਤਰ, ਉਹਦੇ ਰਿਸ਼ਤੇਦਾਰ ਸਾਰੇ ਕੰਮ ਕਰਦੇ ਆ, ਅਤੇ ਕਿਸੇ ਨੂੰ ਸ਼ਹੀਦ ਬਣਾਉਣ ਵਿੱਚ ਵੀ ਇਹ ਸਾਰਾ ਸਮੁੱਚਾ ਵਰਤਾਰਾ ਜਿਹੜਾ ਆ ਉਹ ਕੰਮ ਕਰਦਾ। ਭਾਵ ਕਿ ਉਸ ਵਕਤ ਉਹ ਵਰਤਾਰਾ ਕਿੰਨਾ ਸੁੱਚਾ ਹੋਵੇਗਾ ਕਿ ਜਿਹਦੇ ਵਿੱਚ ਇੱਕ ਬੱਚਾ ਸਰਾਭੇ ਦੀ ਧਰਤੀ 'ਤੇ ਜਨਮ ਲੈ ਕੇ ਅਤੇ 8ਵੀਂ ਕਰਕੇ ਅਤੇ ਸਮੁੰਦਰੀ ਜਹਾਜ਼ ਦੇ ਵਿੱਚ ਬਹਿ ਜਾਂਦਾ ਕੇਵਲ ਅਤੇ ਕੇਵਲ 16.5 ਸਾਲ ਦੀ ਉਮਰ ਦੇ ਵਿੱਚ। 1912 ਜਨਵਰੀ ਫਰਵਰੀ ਦੇ ਵਿੱਚ ਉਹਦੀ ਉਮਰ ਸਿਰਫ 16 ਸਾਲ ਸੀ ਜਦੋਂ ਉਹ ਜਹਾਜ਼ ਦੇ ਵਿੱਚ ਸਮੁੰਦਰੀ ਜਹਾਜ਼ 'ਚ ਬਹਿ ਗਿਆ ਅਤੇ ਕਈ ਮਹੀਨਿਆਂ 'ਚ ਸਮੁੰਦਰੀ ਜਹਾਜ਼ ਅਮਰੀਕਾ ਪਹੁੰਚਦਾ ਸੀ। July 1912 ਨੂੰ ਇਸ ਧਰਤੀ 'ਤੇ ਪਹੁੰਚਦਾ। ਬਰਕਲੇ ਯੂਨੀਵਰਸਿਟੀ ਉਹਦਾ ਐਡਮਿਸ਼ਨ ਹੁੰਦਾ। ਉਹਦੇ ਐਡਮਿਸ਼ਨ ਬਾਰੇ ਕੋਈ ਬਹੁਤ ਜ਼ਿਆਦਾ ਜਾਣਕਾਰੀ ਨਹੀਂ ਮਿਲਦੀ ਕਿਉਂਕਿ ਉਹਨੇ ਬਹੁਤ ਲੰਬਾ ਸਮਾਂ ਉੱਥੇ ਪੜ੍ਹਾਈ ਨਹੀਂ ਕੀਤੀ। ਕਾਰਨ ਇਹ ਹੈ ਕਿ 1912 ਦੀ ਦਸੰਬਰ ਵਿੱਚ ਉਹ ਲੰਬਰ ਮਿਲ ਓਰੇਗਨ ਵਿੱਚ ਵੀ ਕੰਮ ਕਰ ਚੁੱਕਾ ਸੀ। ਇਹਦਾ ਮਤਲਬ ਜੁਲਾਈ ਵਿੱਚ ਅਗਰ ਉਹ ਆਉਂਦਾ, ਅਗਸਤ ਸਤੰਬਰ 'ਚ ਕਲਾਸਾਂ ਹੁੰਦੀਆਂ ਅਤੇ ਕਿਤੇ ਮਹੀਨੇ 2 ਮਹੀਨੇ ਬਾਅਦ ਉਹਨੂੰ ਡਾਕਟਰ ਪਰਮਾਨੰਦ ਬਰਕਲੇ ਯੂਨੀਵਰਸਿਟੀ ਦੇ ਬਾਹਰ ਮਿਲਦੇ ਆ ਅਤੇ ਉਹ ਇੱਕ ਲਾਈਨ ਵਿੱਚ ਗੱਲ ਮੁਕਾ ਦਿੰਦੇ ਆ ਕਿ ਭਾਈ ਕਰਨ ਕੀ ਆਇਆ। ਉਸ ਕਰਨ ਕੀ ਆਏ ਦੇ ਵਿੱਚ ਜੋ ਗੱਲਬਾਤ ਹੁੰਦੀ ਹੈ ਉਹ ਸ਼ਹੀਦ ਕਰਤਾਰ ਸਿੰਘ ਸਰਾਭੇ ਨੂੰ ਕਰਤਾਰ ਸਿੰਘ ਸਰਾਭਾ ਤੋਂ ਸ਼ਹੀਦ ਵੱਲ ਨੂੰ ਪ੍ਰੇਰਦੀ ਹੈ। ਉਹਦੀ ਟਰਾਂਸਫੋਰਮੇਸ਼ਨ ਹੁੰਦੀ ਹੈ ਜਿਹਦੇ ਵਿੱਚ ਸਾਰਿਆਂ ਨੇ ਇਤਿਹਾਸ ਅਸੀਂ ਪੜ੍ਹਿਆ ਵੀ ਹੈ, ਸੁਣਿਆ ਵੀ ਹੈ ਕਿ ਉਹ ਗਦਰ ਪਾਰਟੀ ਵਿੱਚ ਸ਼ਾਮਿਲ ਹੁੰਦੇ ਹਨ। 1913 ਵਿੱਚ ਗਦਰ ਪਾਰਟੀ ਬਣਦੀ ਹੈ ਜਿਹਦੇ ਵਿੱਚ ਉਹਨਾਂ ਦਾ ਵੱਡਾ ਕੰਮ ਅਖਬਾਰ ਛਾਪਣ ਦਾ ਅਤੇ ਇਨਕਲਾਬੀ ਕਵਿਤਾ ਲਿਖਣ ਦਾ ਸੀ। ਛੋਟੀ ਜਿਹੀ ਐਗਜ਼ਾਮਪਲ ਮੈਂ ਦੇ ਦੇਵਾਂ ਕਿ 1914 ਵਿੱਚ ਜਦੋਂ ਵਰਲਡ ਵਾਰ ਲੱਗਦੀ ਹੈ ਅਤੇ ਅਗਸਤ ਦੇ ਵਿੱਚ ਜਦੋਂ ਗਦਰ ਪਾਰਟੀ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਕਿ ਅਸੀਂ ਹਿੰਦੁਸਤਾਨ ਦੇ ਬ੍ਰਿਟਿਸ਼ ਸਰਕਾਰ ਦੇ ਖਿਲਾਫ ਲੜਾਈ ਸ਼ੁਰੂ ਕਰਨੀ ਹੈ ਤਾਂ ਇਹ ਜਿਹੜੀ ਬਾਹਰ ਪ੍ਰੈਸ ਪਈ ਹੈ ਸਾਡੇ ਕੋਲ ਇਹਦੇ ਉੱਤੇ 20,000 ਪੇਪਰ ਹੱਥ ਦੇ ਨਾਲ ਪ੍ਰਿੰਟ ਕਰਕੇ ਪੂਰੇ ਵਰਲਡ ਦੇ ਸਿੱਖਾਂ ਨੂੰ ਭੇਜੇ ਗਏ। ਇਹ ਸੀ ਕਰਤਾਰ ਸਿੰਘ ਸਰਾਭਾ। 2.25 ਸਾਲ ਉਹ ਇੱਥੇ ਰਹਿੰਦਾ। 1915 ਦੇ ਵਿੱਚ ਉਹ ਵਾਪਸ ਚਲਾ ਜਾਂਦਾ, 1914 ਦੇ ਐਂਡ ਜਾਂ 15 ਦੇ ਸ਼ੁਰੂਆਤ ਵਿੱਚ ਚਲਾ ਜਾਂਦਾ ਕਿਉਂਕਿ March 1915 ਵਿੱਚ ਉਹ ਅਰੈਸਟ ਹੋ ਜਾਂਦਾ ਲਾਇਰਪੁਰ ਤੋਂ ਅਤੇ ਨਵੰਬਰ ਦੇ ਵਿੱਚ ਉਹਨਾਂ ਦੀ ਸ਼ਹੀਦੀ ਹੋ ਜਾਂਦੀ ਹੈ। ਹੁਣ ਸਵਾਲ ਇਹ ਹੈ ਕਿ ਇੱਕ 16 ਸਾਲ ਦੇ ਬੱਚੇ ਵਿੱਚ ਇੰਨਾ ਐਂਥੂਜ਼ਮ ਕਿੱਥੋਂ ਆਇਆ, ਇਹ ਸਪਿਰਿਟ ਕਿੱਥੋਂ ਆਈ ਕਿ ਮੈਂ ਪੜ੍ਹਨਾ ਜਾ ਕੇ, ਉਹ ਕਿਸ ਲੈਵਲ ਦੀ ਐਨਰਜੀ ਹੋਊਗੀ। ਅਸੀਂ ਸਾਰੇ ਆਪਣੇ ਆਪਣੇ ਘਰਾਂ ਵਿੱਚ ਅੱਜ 16.5 ਸਾਲ ਦੇ ਬੱਚਿਆਂ ਵੱਲ ਨਿਗਾਹ ਮਾਰ ਕੇ ਦੇਖੀਏ ਤਾਂ ਸਾਨੂੰ ਲੱਗਦਾ ਕਿ ਇੱਕ ਵੀ ਇਹਨਾਂ 'ਚੋਂ ਕਰਤਾਰ ਸਿੰਘ ਸਰਾਭਾ ਬਣਨ ਦੇ ਯੋਗ ਹੈ। ਕਾਰਨ ਕੀ ਹੈ? ਕੀ ਬੱਚਿਆਂ ਦਾ ਕਸੂਰ ਹੈ? ਨਹੀਂ। ਸਤਸੰਗ ਜੀ, ਇਤਿਹਾਸ ਹਮੇਸ਼ਾ ਇੱਕ ਸ਼ੀਸ਼ੇ ਦੀ ਨਿਆਈ ਹੁੰਦਾ। ਸ਼ੀਸ਼ੇ ਦਾ ਕੰਮ ਕੀ ਹੁੰਦਾ? ਸ਼ੀਸ਼ੇ ਵਿੱਚ ਜਦੋਂ ਮੈਂ ਸਵੇਰੇ ਤਿਆਰ ਹੋਵਾਂ, ਪੱਗ ਬੰਨੀ ਹੈ, ਦੇਖਿਆ ਕਿ ਪੱਗ ਵਿੱਚ ਕੋਈ ਬਲ ਤਾਂ ਨਹੀਂ, ਅਤੇ ਬਾਜ ਮਾਰ ਕੇ ਬਲ ਠੀਕ ਕਰ ਲਿਆ। ਅਗਰ ਕੋਈ ਕਿਤੇ ਦਾਗ ਲੱਗਾ ਉਹਨੂੰ ਸਾਫ਼ ਕਰ ਲਿਆ। ਅਗਰ ਕੋਈ ਕਿਤੇ ਸਬਜ਼ੀ ਦਾ ਨਿਸ਼ਾਨ, ਕੋਈ ਹਲਦੀ ਦਾ ਨਿਸ਼ਾਨ, ਤਾਂ ਉਹਨੂੰ ਧੋ ਲਿਆ। ਪਰ ਕਿਆਸ ਕਰੋ ਕਿ ਜੇਕਰ ਮੈਂ ਸ਼ੀਸ਼ਾ ਦੇਖਾਂ ਹੀ ਨਾ ਤਾਂ ਐਵੇਂ ਬਾਹਰ ਨਿਕਲ ਜਾਵਾਂ, ਅਤੇ ਹਰੇਕ ਬੰਦਾ ਕਹੇਗਾ ਯਾਰ ਤੂੰ ਕਮਲਾ। ਪਰ ਸੋਚੋ ਕਿ ਜੇਕਰ ਮੈਂ ਸ਼ੀਸ਼ਾ ਦੇਖ ਵੀ ਲਵਾਂ ਅਤੇ ਮੈਂ ਸਾਫ਼ ਨਾ ਕਰਾਂ तो मैं होर भी बड़ा मूर्ख कहा जाएगा कि भाई शीशा भी देख लिया तो हिसाब भी नहीं किया। सो जिहड़ियां कौमां इतिहास नहीं पढ़दियां वह मूर्ख की न्याई होंदियां ते जिहड़ियां इतिहास तो नहीं सीखदियां वह उस तो भी वड्डियां मूर्ख होंदियां। इतिहास सिर्फ ते सिर्फ पढ़न वास्ते नहीं हुंदा, इतिहास हमेशा शीशे वल देख के जदों असीं अपनी सफाई करदे हां, मूंह नूं साफ करदे हां, अपनियां कजियां अपनियां कमियां नूं सुधारदे हां, इसे तरह इतिहास पढ़ के असीं उहदे विचों अपनियां कमियां नूं सुधारना हुंदा। क्वेश्चन ये है कि जदों वो इत्थे आउंदा है तां इत्थे आ के उहनूं एक बंदा मिलदा डॉक्टर परमानंद, ते उदा एक डायलॉग उदी एक मीटिंग उदी जिंदगी सुधार दिंदी है, उन्हों ट्रांसफॉर्म कर दिंदी है अपने निजी मफाद विचों अपने कौमी मफाद वल। पाकिस्तान का एक बहुत बड़ा अदीब शायर है, अदीब कलमगार है हसन निसार, वो कहिंदा कि उन्हां कौमां दे विच जिन्हां विच निजी मफाद भाव के निजी बेनीफिट्स जिहड़े हैगे आ इंडिविजुअल बेनीफिट्स वह रियासती मफाद तो भाव के कौमी फायदियां तो उपर चल जाए तो वह कौम थले जानिया शुरू हो जाए। वह कौम जिन्हां विच कौमी फायदा जिहड़ा आ वह अपने निजी फायदे तो उपर चल जाए वह कौम उपर वल जानिया शुरू हो जाए। वो बड़िया दुनिया के इतिहास के एग्जाम्पल दिंदा, वो कहिंदा कि जिन्हां लोगों के निजी मफाद निजी बेनीफिट्स कौमी बेनीफिट्स तो उपर चल जाते हैं गदार हमेशा उन्हां कौमों में पैदा होंदे आ वह कौम थले वल जांदियां। करतार सिंह सराभा निजी मफाद लैके उत्थे आया अपने आप वास्ते अपने पढ़ने लिए अपने आप एक एजुकेशन लैण लिए, पर एक डायलॉग ने उन्हों कौमी शख्सियत दे विच चेंज कर दिता, कौमी बेनीफिट्स वो उपर चल गए, वो निजी मफाद चल गए, बर्कले यूनिवर्सिटी के एडमिशन लत्त मारी अपना निजी मफाद खत्म कर दिता तो कौमी मफाद जिहड़ा उहदा एक उहदा मोटो बन गया। सो वो उहदी शख्सियत जिहड़ी है वह उपर वल जाण लगी। साडे विच सोच के देखो कि किहड़े समें दे विच उहनां गदरी बाबिआं ने बर्कले विच घर लै के बच्चों को पढ़ाई वास्ते जगह प्रोवाइड की, बच्चों दीआं फीसां आउण वाले हिंदुस्तान तो आने वाले बच्चों को गाइडेंस देनी शुरू कर दी। अज असी 114 साल बाद भी उस लैगसी नूं अगे नहीं लैके जा सके। 1912-13 दे विच ओह घर लिया जा चुका सी उस इन्हां गदरी बाबिआं वल्लों, असी अज साडे कोल ओह घर भी नहीं ते बल्कि असी अमेरिका दियां होर यूनिवर्सिटी अगे घर तक ही लैणे सी, असी ओह इक घर भी नहीं बचा सके, असी होर घर भी नहीं लै सके। जदकि सिख इंडिविजुअल तौर पर इन्नी कु तरक्की कर गए है कि मैं कल पढ़ रहा सी कि अज की डेट में कैलीफोर्निया के जोड़े बड़े एलमंड ग्रोवर है दसा विचों चार सिख हैं। असी भी 100-100 गैस स्टेशन के मालक बन गए, असी पंजाब जा होटलों के मालक बन गए, असी निजी तौर पर बड़िया तरक्या की, पर कौमी तौर पर असी एक घर भी नहीं बचा सके। ये साडा कौमी निमाण का साडे कौमी पतन की एक बहुत सोहनी निशानी है। जिहड़ियां कौमां जिहड़ियां संस्थावां अपनी कौमी फर्ज नूं कौमी फराइज नूं भुलदियां हन उहनां दा निमाण वल जाणा अवश्य है। करतार सिंह सराभे दे जन्मदिन मना लैणे बहुत चंगी गल है। करतार सिंह सराभे दे जन्मदिन तों अगर असीं इह सिखदे नहीं कि जिवें करतार सिंह सराभे ने अपने आप नूं निजी मफाद चों बाहर कढ के कौमी मफाद नाल जोड़िया वह असीं किवें जोड़ना। मैं 2 मिनट 1 मिनट बाद अपनी गल समाप्त करनी है कि संस्था गुरु गुरद्वारा साहबान साड़िया संस्थावां हन साड़े इंस्टीट्यूशन हन ते इंस्टीट्यूशन की रेटिंग इंस्टीट्यूशन की रैंकिंग इंस्टीट्यूशन की डिग्निटी इंस्टीट्यूशन की इज्जत इस गल विच कदी नहीं होंदी कि उस इंस्टीट्यूशन दे कोल कमरे किन्ने हन, उस यूनिवर्सिटी दे कोल किन्नी जमीन है, वह यूनिवर्सिटी किन्नी सोहनी है, यह कितने रेटिंग च नहीं आता। हाँ ये प्लस पॉइंट जरूर हैं कि यूनिवर्सिटी देखने लगे अगले कहने कि फलानी यूनिवर्सिटी बहुत सोहनी यूनिवर्सिटी है, ਇਹ ਬਹੁਤ ਛੋਟਾ ਪਲੱਸ ਪੁਆਇੰਟ ਹੈ, ਪਰ ਇੰਸਟੀਟਿਊਸ਼ਨ ਦੀ ਇੱਜ਼ਤ ਇਸ ਗੱਲ 'ਚ ਹੁੰਦੀ ਹੈ ਕਿ ਉਹਨੇ ਕਿਹੋ ਜਿਹੀਆਂ ਸ਼ਖਸੀਅਤਾਂ ਕਰਕੇ ਦੁਨੀਆਂ ਨੂੰ ਦਿੱਤੀਆਂ। ਕਿਸੇ ਵੀ ਇੰਸਟੀਟਿਊਸ਼ਨ ਦੀ ਇੱਜ਼ਤ ਇਸ ਗੱਲ 'ਚ ਆ, ਅਗਰ ਅਸੀਂ ਹਾਰਵਰਡ ਦੀ ਗੱਲ ਕਰੀਏ ਤਾਂ ਹਾਰਵਰਡ ਇਸ ਕਰਕੇ ਹਾਰਵਰਡ ਹੈ ਕਿ 160 ਨੋਬਲ ਪ੍ਰਾਈਜ਼ ਹਾਰਵਰਡ ਦੇ ਕੋਲ ਜੁੜੇ ਹੈ। ਬਰਕਲੇ ਇਸ ਕਰਕੇ ਬਰਕਲੇ ਹੈ ਕਿਉਂਕਿ 35 ਨੋਬਲ ਪ੍ਰਾਈਜ਼ ਬਰਕਲੇ ਕੋਲ ਜੁੜੇ ਹੈ। ਸਾਡੀ ਸਟੈਂਫਰਡ ਇਸ ਕਰਕੇ ਸਟੈਂਫਰਡ ਹੈ ਕਿ 32 ਨੋਬਲ ਪ੍ਰਾਈਜ਼ ਇਹਨਾਂ ਦੇ ਕੋਲ ਜੁੜੇ ਹੈ। ਇਸ ਕਰਕੇ ਇਹਨਾਂ ਦੀ ਇੱਜ਼ਤ ਹੈ, ਇਸ ਕਰਕੇ ਨਹੀਂ ਇੱਜ਼ਤ ਕਿ ਉਹਨਾਂ ਦੇ ਕੋਲ ਕਮਰੇ ਬਹੁਤ ਜ਼ਿਆਦਾ ਹੈ ਜਾਂ ਉਹ ਬਹੁਤ ਵੱਡੀ ਯੂਨੀਵਰਸਿਟੀ, ਉਹਨਾਂ ਕੋਲ ਏਕੜਸ ਬਹੁਤ ਜ਼ਿਆਦਾ, ਉਹਨਾਂ ਕੋਲ ਇੰਸਟੀਟਿਊਸ਼ਨ ਬਹੁਤ ਸੋਹਣੇ ਹੁੰਦੇ, ਕਮਰੇ ਬਹੁਤ ਸੋਹਣੇ, ਇਹ ਕਿਤੇ ਨਾਂ ਨਹੀਂ ਆਉਂਦਾ। ਨਾ ਇਹ ਆਉਂਦਾ ਹੈ ਕਿ ਇਹਨੇ ਹਾਰਵਰਡ ਨੇ ਪਹਿਲੇ 500 ਅਮੀਰ ਲੋਕ ਜਿਹੜੇ ਅਮੈਰੀਕਾ ਦੇ ਹੈ ਉਹਦੇ ਵਿੱਚੋਂ ਕਿੰਨੇ ਹਾਰਵਰਡ 'ਚੋਂ ਨਿਕਲੇ ਆ। ਸ਼ਖਸੀਅਤਾਂ ਕਿਹੋ ਜਿਹੀਆਂ ਘੜੀਆਂ, $400 billion ਦਾ ਫੰਡ, $400 billion ਨਹੀਂ ਕਹਿ ਰਿਹਾ ਮੈਂ, $400 billion ਦਾ ਫੰਡ ਇਕੱਲੇ ਹਾਰਵਰਡ ਦੇ ਕੋਲ ਆ, ਅਮੈਰੀਕਾ ਪੂਰੇ ਦੀ ਸਥਿਤੀ ਨੂੰ ਚੇਂਜ ਕਰ ਸਕਦਾ। ਇਸ ਕਰਕੇ ਨਹੀਂ ਕਿ ਉਹਨਾਂ ਨੇ ਬਿਲਡਿੰਗ ਵੱਡੀ ਬਣਾਈ, ਇਸ ਕਰਕੇ ਉਹਨਾਂ ਨੇ ਸ਼ਖਸੀਅਤਾਂ ਵੱਡੀਆਂ ਘੜੀਆਂ, ਉਹਨਾਂ ਨੇ ਲੋਕ ਵੱਡੇ ਉੱਥੋਂ ਪੈਦਾ ਕੀਤੇ। ਇੰਸਟੀਟਿਊਸ਼ਨ ਨੇ ਲੋਕ ਪੈਦਾ ਕਰਨੇ ਹੁੰਦੇ ਹਨ, ਚੰਗੇ ਲੋਕਾਂ ਨੂੰ ਘੜਨਾ ਹੁੰਦਾ। ਗੁਰਦੁਆਰਾ ਸਾਹਿਬ ਸਾਡੀ ਸ਼ਖਸੀਅਤ, ਸਾਡੀ ਇੰਸਟੀਟਿਊਸ਼ਨ ਹੈ। ਇਸ ਤੋਂ ਵੱਡੀ ਇੰਸਟੀਟਿਊਸ਼ਨ ਮੈਨੂੰ ਲੱਗਦਾ ਸਾਡੇ ਕੋਲ ਹੋਰ ਕੋਈ ਹੈ ਹੀ ਨਹੀਂ। ਇੰਸਟੀਟਿਊਸ਼ਨ ਨੇ ਚੰਗੀਆਂ ਸ਼ਖਸੀਅਤਾਂ ਘੜਨੀਆਂ। ਅਸੀਂ ਚੰਗੀਆਂ ਸ਼ਖਸੀਅਤਾਂ ਕਿਵੇਂ ਘੜਨੀਆਂ? ਜਦੋਂ ਵੀ ਅਸੀਂ ਪ੍ਰਬੰਧ ਵਿੱਚ ਆਉਂਦੇ ਹਾਂ, ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਕਰਤਾਰ ਸਿੰਘ ਸਰਾਭੇ ਦੀ ਜ਼ਿੰਦਗੀ ਨੂੰ ਸਾਹਮਣੇ ਰੱਖ ਕੇ ਆਈਏ ਕਿ ਭਾਈ ਜਦੋਂ ਅਸੀਂ ਪ੍ਰਬੰਧ ਵਿੱਚ ਆਉਂਦੇ ਹਾਂ ਕਿ ਅਸੀਂ ਇਹ ਲੈਗਸੀ ਕੈਰੀ ਕਰਨ ਦੇ ਯੋਗ ਹਾਂ, ਕਿ ਅਸੀਂ ਇਸ ਲੈਗਸੀ ਨੂੰ ਅੱਗੇ ਵਧਾ ਸਕਦੇ ਹਾਂ, ਕਿ ਸਾਡੀ ਕਮੇਟੀ ਵਿੱਚ ਕੋਈ 2-4-5 ਬੰਦੇ ਹਨ ਜਿਹੜੇ ਉਸ ਲੈਵਲ ਦਾ ਸੋਚ ਸਕਦੇ ਹਨ। ਅਸੀਂ 2 ਟਾਈਮ ਅਰਦਾਸ ਕਰਦੇ ਹਾਂ ਕਿ ਗਦਰੀ ਬਾਬਿਆਂ ਦਾ ਪਾਵਨ ਪਵਿੱਤਰ ਸਥਾਨ, ਕਿ ਸਿਰਫ ਇਹ ਕਹਿਣ ਤੱਕ ਹੈ, ਪਾਵਨ ਪਵਿੱਤਰ ਸਥਾਨ ਕਹਿ ਦੇਣਾ, ਅਰਦਾਸ ਕਰ ਦੇਣੀ, ਇਹ ਤਾਂ ਫਿਰ ਕੋਈ ਜਿਹੜੇ ਪੰਛੀ ਕਬੂਤਰਾਂ ਵਾਲੀ ਗੱਲ ਹੋ ਗਈ ਨਾ ਕਿ ਇਹ ਜਾਲ ਵਿੱਚ ਆਏ ਵੇ, ਅੱਜ ਪੰਛੀ ਆ ਉਹ ਸ਼ਿਕਾਰੀ ਆਏਗਾ, ਜਾਲ ਸੁੱਟੇਗਾ, ਅਸੀਂ ਨਹੀਂ ਫਸਾਂਗੇ, ਇਹ ਤਾਂ ਉਹੀ ਗੱਲ ਹੋ ਗਈ, ਫਸੇ ਫਿਰ ਜਾ ਰਹੇ। ਇਹ ਗੱਲ ਲਫ਼ਜ਼ ਕਹਿ ਦੇਣੇ ਵੱਡੀ ਗੱਲ ਨਹੀਂ।

0: ਕੋਈ ਸੱਜਣ ਮੈਨੂੰ ਬਾਹਰ ਨਾ ਫੜੇ ਖੜਾ ਹੋ ਜਾਏ ਕਿ ਮੈਂ ਕਮੇਟੀ ਮੈਂਬਰ ਹਾਂ ਅਤੇ ਮੈਨੂੰ ਆਹ ਗੱਲ ਕਹਿਤੀ ਆ, ਮੈਂ ਹੱਥ ਜੋੜ ਕੇ ਜੇ ਕੋਈ ਲਫ਼ਜ਼ ਮਾੜਾ ਕਿਹਾ ਮੈਂ ਪਹਿਲਾਂ ਹੀ ਮਾਫ਼ੀ ਮੰਗ ਲੈਂਦਾ, ਬਾਹਰ ਵੀ ਖੜਾ ਕਰ ਲਵੇ ਮੈਂ ਉੱਥੇ ਵੀ ਹੱਥ ਜੋੜ ਕੇ ਮਾਫ਼ੀ ਮੰਗੂੰਗਾ। ਮੈਂ ਬਹਿਸ ਕੋਈ ਨਹੀਂ ਕਰਨੀ, ਨਾ ਮੇਰਾ ਮੁੱਦਾ ਬਹਿਸ ਦਾ, ਪਰ ਅਸੀਂ ਆਪਣੇ ਆਪਣੇ ਅੰਦਰ ਝਾਤੀ ਮਾਰੀਏ ਕਿ ਜੇਕਰ ਅਸੀਂ ਇਸ ਪ੍ਰਬੰਧ ਵਿੱਚ ਹਾਂ ਜਾਂ ਅਸੀਂ ਪ੍ਰਬੰਧ ਵਿੱਚ ਆਉਣਾ ਚਾਹੁੰਦੇ ਹਾਂ ਤਾਂ ਉਸ ਲੈਗਸੀ ਨੂੰ ਅਸੀਂ ਕੈਰੀ ਕਰ ਸਕਦੇ ਹਾਂ, ਉਸ ਲੈਗਸੀ ਨੂੰ ਅਸੀਂ ਅੱਗੇ ਵਧਾ ਸਕਦੇ ਹਾਂ ਕਿ ਨਹੀਂ ਵਧਾ ਸਕਦੇ। ਜੇਕਰ ਨਹੀਂ ਵਧਾ ਸਕਦੇ ਤਾਂ ਅਸੀਂ ਗਰੇਜ਼ ਕਰੀਏ, ਜਾਂ ਘੱਟੋ ਘੱਟ ਗਾਂ ਬੱਚੇ ਬਹੁਤ ਵਧੀਆ ਵਧੀਆ ਪੜ੍ਹੇ ਲਿਖੇ ਆ ਜਿਹੜੇ ਬਹੁਤ ਵੱਡਾ ਸੋਚ ਸਕਦੇ ਆ, ਉਹਨਾਂ ਦੀ ਘਰਾਂ 'ਚ ਬੈਠਿਆਂ ਦੀ ਮਿਹਨਤ ਪਾਈਏ ਕਿ ਆਓ ਭਾਈ ਆਓ ਸਾਹਮਣੇ ਆਓ। ਬਹੁਤ ਅਸੀਂ ਤਾਂ ਹੁਣ ਨਦੀ ਕਿਨਾਰੇ ਰੁਖੜਾ ਵਾਲੀ ਗੱਲ ਹੋ ਚੁੱਕੀ ਸਾਡੀ ਤਾਂ, ਜਿਹੜੇ ਬੱਚੇ ਕੁਛ ਕਰ ਸਕਦੇ ਆ ਉਹਨਾਂ ਦੇ ਘਰਾਂ 'ਚ ਜਾ ਕੇ ਮਿਹਨਤ ਪਾਈਏ, ਉਹਨਾਂ ਨੂੰ ਉਠਾ ਲਈਏ ਕਿ ਭਾਈ ਆਓ ਅਸੀਂ ਤੁਹਾਨੂੰ ਜ਼ਮੀਨ ਪ੍ਰੋਵਾਈਡ ਕਰਦੇ ਹਾਂ, ਤੁਸੀਂ ਬਹੁਤ ਵਧੀਆ ਬੀਜ ਹੋ। ਜ਼ਮੀਨ ਬਣਾਉਣਾ ਪ੍ਰਬੰਧ ਦਾ ਕੰਮ ਹੁੰਦਾ, ਜ਼ਮੀਨ ਨੂੰ ਜ਼ਰਖੇਜ਼ ਕਰਨਾ ਪ੍ਰਬੰਧ ਦਾ ਕੰਮ ਹੁੰਦਾ, ਉਹਦੀ ਮੱਤਰ 'ਤੇ ਲੈ ਕੇ ਆਉਣਾ ਪ੍ਰਬੰਧ ਦਾ ਕੰਮ ਹੁੰਦਾ, ਜਿਹੜਾ ਬੀਜ ਘਰਾਂ 'ਚ ਬੈਠਾ ਹੈ ਉਹਨੂੰ ਲਿਆ ਕੇ ਸੁੱਟਣਾ ਤੁਹਾਡੀ ਜ਼ਿੰਮੇਵਾਰੀ ਹੈ, ਪ੍ਰਫੁੱਲਤ ਹੋਣਾ ਉਹਨਾਂ ਨੇ ਖੁਦ ਹੋਣਾ। ਸੋ ਇਹਨਾਂ ਸ਼ਬਦਾਂ ਦੇ ਨਾਲ ਖਿਮਤ ਆ ਜਾ ਚੁੱਕਾਂ। ਇਹ ਇੱਕ ਗੱਲ ਮੈਂ ਜ਼ਰੂਰ ਕਹਾਂਗਾ ਕਿ ਸ਼ਹੀਦ ਕੀ ਜੋ ਮੌਤ ਹੈ ਵੋ ਕੌਮ ਕੀ ਹਯਾਤ ਹੈ, ਹਯਾਤ ਤੋਂ ਹਯਾਤ ਹੈ, ਯਹਾਂ ਮੌਤ ਵੀ ਹਯਾਤ ਹੈ, ਜਾਂ ਇੰਜ ਕਹਿ ਲਓ ਇਸ ਮੌਤ ਕਾ ਕਿਆ ਜੇ ਮੌਤ ਤੋਂ ਆਨੀ ਜਾਨੀ ਹੈ, ਜਿਸ ਧਜ ਸੇ ਕੋਈ ਮਕਤਲ ਮੇਂ ਗਿਆ ਵੋ ਸ਼ਾਨ ਸਲਾਮਤ ਰਹਿਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨਵਾਦੀਆਂ ਭਾਈ ਰਜਿੰਦਰ ਸਿੰਘ ਟਾਂਡਾ ਦੇ, ਜਿਨ੍ਹਾਂ ਨੇ ਕਿ ਸ਼ਹੀਦਾਂ ਬਾਰੇ, ਕਰਤਾਰ ਸਿੰਘ ਸਰਾਭਾ ਹੋਣਾ ਬਾਰੇ ਆਪਣੇ ਵਿਚਾਰ ਰੱਖੇ ਆ, ਅਤੇ ਕੌਮ ਨੂੰ ਇੱਕ ਹਲੂਣਾ ਦੇਣ ਵਾਲੀ ਗੱਲ ਕੀਤੀ ਆ ਕਿ ਸਾਡੀ ਆਉਣ ਵਾਲੀ ਜਿਹੜੀ ਜਵਾਨੀ ਆ ਉਹ ਇਹਨਾਂ ਗੱਲਾਂ ਨੂੰ ਯਾਦ ਕਰਦੇ ਹੋਏ, ਦੇਸ਼ ਭਗਤ ਜਿਹੜਾ ਕਿ ਆਪਣਾ ਗਦਰੀ ਬਾਬਿਆਂ ਦਾ ਅਸਥਾਨ ਆ, ਇਹਨੂੰ ਹੋਰ ਆਪਾਂ ਚੜ੍ਹਦੀ ਕਲਾ ਨਾਲ ਅੱਗੇ ਲਿਜਾਈਏ, ਕਿਉਂਕਿ ਹਿੰਦੁਸਤਾਨ ਦੀ ਗੁਲਾਮੀ ਲਈ ਉਹਨਾਂ ਨੇ ਫਾਂਸੀਆਂ ਦੇ ਰੱਸੇ ਚੁੰਮੇ, ਪਰ ਅੱਜ ਵੀ ਆਪਾਂ ਗੁਲਾਮ ਆ, ਆਪਾਂ ਕਿਸੇ ਵੀ ਹਾਂ, ਆਪਣਾ ਕੋਈ ਰਾਜ ਨਹੀਂ ਹੈਗਾ, ਅਤੇ ਆਪਣੇ ਰਾਜ ਲਈ ਸਾਨੂੰ ਜਥੇਬੰਦ ਹੋ ਕੇ ਇਹਲੇ ਜੂਝਣਾ ਪਊਗਾ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਆਪਣੇ ਖਜ਼ਾਨਚੀ ਬਲਵਿੰਦਰ ਸਿੰਘ, ਬਲਜਿੰਦਰ ਸਿੰਘ ਹੁਣੀ ਉਹ ਕੁਛ ਮਿੰਟਾਂ ਲਈ ਆਪਣਾ ਹਿਸਾਬ ਦਾ ਦੇਣਾ ਮੰਗਦੇ ਹਾਂ, ਉਹਨਾਂ ਤੋਂ ਬਾਅਦ ਭਾਈ ਗੁਰਸੇਵਕ ਸਿੰਘ ਜੀ।
2: ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤਲਾਏ, ਮਨ ਚਿੰਦਵਾ ਫਲ ਪਾਉਣਾ, ਹਉਮੈ ਵਿੱਚੋ ਜਾਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਵਿੱਚ ਬੈਠੀ ਸਤਿ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, ਪਿਛਲੇ ਦਿਨਾਂ ਵਿੱਚ ਗੁਰੂ ਮਹਾਰਾਜ ਦੀ ਕਿਰਪਾ ਨਾਲ ਨਵੀਂ ਕਮੇਟੀ ਨੇ ਆਪਣਾ ਕੰਮ ਸੰਭਾਲਿਆ ਹੈ। ਅਸੀਂ ਇਹਨਾਂ ਨੂੰ ਵਧਾਈ ਦਿੰਦੇ ਹਾਂ ਅਤੇ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਇਹ ਆਪਣਾ ਕੰਮ ਚੜ੍ਹਦੀ ਕਲਾ ਨਾਲ ਕਰਨ, ਅਤੇ ਬਾਕੀ ਅਸੀਂ ਹਿਸਾਬ ਕਿਤਾਬ ਕੁਛ ਦਿਨ ਪਹਿਲਾਂ ਦੇਣਾ ਚਾਹੁੰਦੇ ਸੀ, ਪਰ ਕਮੇਟੀ ਕੁਛ ਬਿਜ਼ੀ ਸੀਗੀ, ਇਸ ਕਰਕੇ ਇਹ ਲੈ ਨਹੀਂ, ਹਿਸਾਬ ਕਿਤਾਬ ਕਰ ਨਹੀਂ ਸਕੇ ਅਸੀਂ। ਸੋਮਵਾਰ ਅਸੀਂ ਬੈਠੇ ਸੀ ਹਿਸਾਬ ਕਿਤਾਬ ਕਰਨ, ਪਰ ਇਹ ਕਹਿੰਦੇ ਅਸੀਂ ਬਿਜ਼ੀ ਹਾਂ, ਅਤੇ ਜਦੋਂ ਵੀ ਇਹ ਚਾਹੁਣ ਅਸੀਂ ਹਿਸਾਬ ਕਿਤਾਬ ਦੇਣ ਨੂੰ ਤਿਆਰ ਹਾਂ, ਸਾਡੇ ਕੋਲ ਸਭ ਕੁਝ ਤਿਆਰ ਪਿਆ ਆ, ਅਤੇ ਉਹਦੇ ਵਿੱਚੋਂ ਜੇ ਕੋਈ ਸੰਗਤ ਦਾ ਕੁਸ਼ਚਨ ਹੋਵੇ ਉਹ ਕਰ ਸਕਦੇ ਆ। ਅਤੇ ਅਸੀਂ ਦੋ ਟਰਮਾਂ ਜਿਹੜਾ ਆ ਇਹ ਕੰਮ ਕੀਤਾ, ਖਜ਼ਾਨਚੀ ਦਾ ਕੰਮ ਕੀਤਾ ਮੈਂ, ਅਸੀਂ ਮਾਰਚ 22 ਵਿੱਚ ਜਿਹੜੀ ਕਮੇਟੀ ਆ ਟੇਕ ਓਵਰ ਕੀਤੀ ਸੀ, ਉਦੋਂ ਕਮੇਟੀ ਦੇ ਤਿੰਨਾਂ ਅਕਾਊਂਟਾਂ ਵਿੱਚ 65,000 ਬੈਲੈਂਸ ਸੀਗਾ, ਅਤੇ ਅਕਤੂਬਰ 2023 ਵਿੱਚ ਅਸੀਂ ਇੱਕ ਘਰ ਪੇ ਆਫ ਕੀਤਾ 665 ਈਸਟ 6 ਸਟਰੀਟ 'ਤੇ, ਉਹਦਾ ਸੀਗਾ 2,03,357 ਡਾਲਰ। ਇੱਕ ਆਪਣੀ ਬਿਲਡਿੰਗ ਜਿਹੜੀ ਆ ਜਿੱਥੇ ਆਪਣਾ ਆਫਿਸ ਆ ਉਹ ਆਕਸ਼ਨ 'ਤੇ ਚਲੇ ਗਈ ਸੀ, ਅਤੇ ਉਹਦਾ ਅਸੀਂ 1,59,053 ਡਾਲਰ ਟੈਕਸ ਪੇ ਕਰਕੇ ਉਹਦੀ ਜਿਹੜੀ ਆਕਸ਼ਨ ਤੋਂ ਆਫ ਕਰਵਾਈ ਸੀ, ਉਹ ਸੀਗੀ ਜਨਵਰੀ 2024 'ਚ। ਅਤੇ ਇੱਕ ਜਿਹੜਾ 3 ਦਾ ਲੋਨ ਆ ਜਿਹੜਾ ਬੈਂਕ ਆਫ ਸਟਾਰਟਿੰਗ ਕੋਲ ਆ, ਉਹਦੇ ਵਿੱਚ ਅਸੀਂ ਐਕਸਟਰਾ 1,01,708 ਡਾਲਰ ਪੇ ਕੀਤੇ ਆ, ਜਿਹੜੀ ਰੈਗੂਲਰ ਪੇਮੈਂਟ ਜਾ ਰਹੀ ਸੀ ਉਹ ਜਾ ਰਹੀ ਸੀ, ਪਰ ਇਹ ਐਕਸਟਰਾ ਪੇ ਕੀਤੇ ਆ। ਅਤੇ ਸੰਗਤ ਦਾ ਲੋਨ ਸੀਗਾ ਉਹਦੇ ਵਿੱਚੋਂ 8,12,000 ਅਸੀਂ ਪੇ ਕੀਤੇ ਆ, ਜਿਹਦੇ ਵਿੱਚੋਂ 70,000 ਸੰਗਤ ਸਾਨੂੰ

0: ਅਪਡੇਟ ਕਰ ਗਈ ਹੈ ਅਤੇ 7,42,000 ਅਸੀਂ ਉਹਨਾਂ ਦਾ ਵਾਪਸ ਕੀਤਾ ਹੈ ਅਤੇ ਹੁਣ ਜਿਹੜੇ ਤਿੰਨਾਂ ਅਕਾਊਂਟਾਂ ਵਿੱਚ ਸੀਗਾ ਜਾਂ ਉਹਨਾਂ ਨੂੰ ਅਸੀਂ ਟੇਕ ਓਵਰ ਕਰਨ ਲਈ ਇਹਨਾਂ ਨੇ ਟੇਕ ਓਵਰ ਕੀਤੀ ਆ ਕਮੇਟੀ ਉਹ ਹੈਗਾ ਸੀਗਾ ਤਿੰਨਾਂ ਅਕਾਊਂਟਾਂ ਵਿੱਚ 1,85,000 ਅਤੇ ਇੱਕ ਆਪਾਂ ਗ੍ਰਾਂਟ ਮਨਜ਼ੂਰ ਹੋਈ ਸੀ 2,50,000 ਦੀ ਉਹ 2,50,000 ਆਪਾਂ ਨੂੰ ਜਾਣਾ ਸੀਗਾ ਅਤੇ ਆਪਾਂ ਨੂੰ ਪੇ ਕਰਨੇ ਪੈਣੇ ਸੀਗੇ ਪਹਿਲਾਂ ਪੇ ਕਰਕੇ ਆਪਾਂ ਉਹਨਾਂ ਨੂੰ ਬਿੱਲ ਕਰਨਾ ਸੀਗਾ ਅਸੀਂ 1,20,000 ਦਾ ਪੇ ਕਰ ਚੁੱਕੇ ਹਾਂ ਜਿਹਨਾਂ ਵਿੱਚੋਂ ਸਾਨੂੰ 45,000 ਮੁੜ ਚੁੱਕਾ ਆ 55,000 ਹਾਲੇ ਆਉਣਾ ਆ ਉਹ ਸਾਰੇ ਪੇਪਰ ਵਰਕ ਅਸੀਂ ਸਬਮਿਟ ਕਰ ਦਿੱਤੇ ਆ ਅਤੇ ਉਹ ਮਿਲਣ ਵਾਲਾ 1-2 ਹਫ਼ਤੇ ਵਿੱਚ ਉਹ ਆ ਜਾਣਗੇ ਜੇ ਕੋਈ ਪੇਪਰ ਰਹਿੰਦਾ ਹੋਇਆ ਤਾਂ ਕਮੇਟੀ ਸਾਨੂੰ ਦੱਸ ਸਕਦੀ ਹੈ ਅਸੀਂ ਉਹ ਕਰਾ ਦੇਵਾਂਗੇ ਅਤੇ 25,000 ਗ੍ਰਾਂਟ ਸਾਨੂੰ ਸਟੂਡੈਂਟ ਸਕਾਲਰਸ਼ਿਪ ਦੀ ਆਈ ਸੀ ਅਤੇ ਇੱਕ ਇੱਕ ਲੀਨ ਸੀਗੀ ਲੀਨ ਆ ਜਿਹੜਾ ਆਪਾਂ ਬਣਾ ਰਹੇ ਕੈਨਪੀ ਜਿਹੜਾ ਆਪਾਂ ਕੰਟੈਕਟ ਕੀਤਾ ਸੀ ਅਲਪਾਈਨ ਅਲਪਾਈਨ ਫਾਇਰ ਪ੍ਰੋਟੈਕਸ਼ਨ ਨਾਲ ਉਹਨਾਂ ਨੇ ਪੇ ਕਰਨੀ ਸੀ ਸਪੇਸ ਕੰਪਨੀ ਨੂੰ ਸਪੇਸ ਸਪਲਾਈ ਨੂੰ ਉਹਨਾਂ ਨੇ ਪੇ ਨਹੀਂ ਕੀਤੇ $23,790 ਉਹਦੀ ਲੀਨ ਆ ਉਹ ਅਸੀਂ ਇਸ ਹਫ਼ਤੇ ਮੂਹਰੇ ਕਲੀਅਰ ਕਰਾਂਗੇ ਕੀ ਗੱਲ ਆ ਅਤੇ ਬਾਕੀ ਜਿਹੜਾ ਕੈਨਪੀ ਦਾ ਹਿਸਾਬ ਕਿਤਾਬ ਆ ਉਹ ਇਸ ਤਰ੍ਹਾਂ ਵੀ ਕੈਨਪੀ ਦੀ ਜਿਹੜੀ ਐਕਸਟੈਂਸ਼ਨ ਆ ਮੂਹਰੇ ਲਾਈ ਆ ਉੱਥੇ ਆਏ ਆ $60,920 ਪਰਮਿਟ 'ਤੇ ਆਏ ਆ $7,303 ਅਤੇ ਡਿਜ਼ਾਇਨਿੰਗ 'ਤੇ ਆਈ ਆ $32,898 ਅਤੇ ਲਾਇਬ੍ਰੇਰੀ ਮੂਵ ਕਰਨ 'ਤੇ ਇਹਦੀ ਰਿਪੇਅਰ 'ਤੇ ਆਏ ਆ $2,27,340 ਜੇ ਕੈਨਪੀ 'ਤੇ ਆ ਉਹ ਆਏ ਆ $6,32,591 ਅਤੇ ਟੋਟਲ ਇਹਦਾ ਬਣਦਾ ਆ $9,69,269,225 ਅਤੇ ਇਹਨਾਂ ਵਿੱਚੋਂ $35,221 ਜਿਹੜੇ ਆ ਉਹ ਪੇ ਕਰਨ ਦੇ ਰਹਿੰਦੇ ਆ ਹਾਲੇ ਉਹ ਇਸ ਵਿੱਚ ਟੋਟਲ ਵਿੱਚ ਉਹਦਾ ਉਹਦਾ ਜੋੜੇ ਆ ਅਤੇ ਬਾਕੀ ਜਿਹੜਾ ਕੈਨਪੀ ਦੇ ਜੇ ਕੋਈ ਕਿਸੇ ਦਾ ਕਮੇਟੀ ਦਾ ਕੁਸ਼ਚਨ ਹੋਵੇ ਸਾਡੇ ਤੋਂ ਕਦੇ ਵੀ ਪੁੱਛ ਸਕਦੇ ਆ ਹਿਸਾਬ ਇਹਨਾਂ ਨੇ ਜਦੋਂ ਵੀ ਲੈਣਾ ਸਾਨੂੰ ਦੱਸ ਸਕਦੇ ਹਿਸਾਬ ਲੈਣਾ ਵੀ ਅਸੀਂ ਹਿਸਾਬ ਲੈਣਾ ਆ ਅਤੇ ਅਸੀਂ ਉਹਦਾ ਕਿਸੇ ਵੀ ਕੁਸ਼ਚਨ ਹੋਵੇ ਅਸੀਂ ਉਹਦਾ ਜਵਾਬ ਦੇਣ ਨੂੰ ਤਿਆਰ ਹਾਂ ਜੇਕਰ ਇਹਨਾਂ ਨੂੰ ਲੱਗੇ ਅਸੀਂ ਉਹ ਜਵਾਬ ਨਹੀਂ ਦੇ ਸਕਦੇ ਸੰਗਤ ਦੀ ਮੀਟਿੰਗ ਕਾਲ ਕਰ ਸਕਦੇ ਆ ਸੰਗਤ ਦੀ ਮੀਟਿੰਗ ਵਿੱਚ ਪੁੱਛ ਸਕਦੇ ਆ ਅਤੇ ਇਹ ਜਿਹੜੇ ਸਾਰੇ ਕੰਮਾਂ ਵਿੱਚ ਨੌਜਵਾਨਾਂ ਨੇ ਵੱਧ ਚੜ੍ਹ ਕੇ ਕੰਮ ਕੀਤਾ ਆ ਉਹਦੇ ਵਿੱਚ ਆਪਣਾ ਜੱਸਾ ਆ ਜੱਸੇ ਨੇ ਬਹੁਤ ਹੈਲਪ ਕੀਤੀ ਆ ਅਤੇ ਤੇਜਪਾਲ ਆ ਤੇਜਪਾਲ ਸਿੰਘ ਬੈਨੀਪਾਲ ਉਹਨਾਂ ਨੇ ਬਹੁਤ ਹੈਲਪ ਕੀਤੀ ਆ ਅਤੇ ਆਪਣਾ ਫਤਿਹ ਸਿੰਘ ਗਿੱਲ ਉਹਨਾਂ ਨੇ ਬੜੀ ਹੈਲਪ ਕੀਤੀ ਆ ਉਹਨਾਂ ਨੇ ਆਪਣਾ ਜਿਹੜਾ ਕੰਮ ਆ ਸਾਰਾ ਆਪਣੀ ਜ਼ਿੰਮੇਵਾਰੀ ਨੇ ਨਿਭਾਇਆ ਆ ਜੇਕਰ ਜਿਹੜੇ ਕੰਮ ਚੱਲ ਰਹੇ ਆ ਜੇਕਰ ਨਵੀਂ ਕਮੇਟੀ ਉਹਨਾਂ ਕੰਮਾਂ ਨੂੰ ਅੱਗੇ ਚਾਲੂ ਰੱਖਣਾ ਚਾਹੁੰਦੀ ਆ ਅਸੀਂ ਉਹਨਾਂ ਦਾ ਸਾਥ ਉਹਨਾਂ ਨਾਲ ਦੇਵਾਂਗੇ ਜਿੱਦਾਂ ਵੀ ਹੋਵੇ ਉਹਨਾਂ ਦਾ ਸਾਥ ਦੇਵਾਂਗੇ ਜੋ ਵੀ ਕਰਨਾ ਚਾਹੁੰਦੀ ਆ ਅਤੇ ਬਾਕੀ ਮੈਂ 4 ਸਾਲ ਕੀਤਾ ਕੰਮ 2 ਟਰਮਾਂ ਹਰਵਿੰਦਰ ਸਿੰਘ ਗ੍ਰੈਂਪੀ ਦੇ ਪ੍ਰਧਾਨਗੀ ਹੇਠ ਅਤੇ ਹਰਨੇਕ ਸਿੰਘ ਅਟਵਾਲ ਦੀ ਪ੍ਰਧਾਨਗੀ ਹੇਠ ਇਹਨਾਂ ਨੇ ਜਿਹੜੇ ਨਵੇਂ ਪ੍ਰੋਜੈਕਟ ਚੱਲ ਰਹੇ ਉਹਨਾਂ ਲਈ ਬਹੁਤ ਮਿਹਨਤ ਕੀਤੀ ਆ ਅਤੇ ਆਪਾਂ ਨੂੰ ਜਿਹੜੇ ਗ੍ਰਾਂਟ ਆ ਹੋਰ ਵੀ ਮਿਲ ਸਕਦੀ ਆ ਜੇ ਆਪਾਂ ਰਲ ਮਿਲ ਕੇ ਕੰਮ ਕਰੀਏ ਜਿਹੜੇ ਮੁੰਡੇ ਕੰਮ ਕਰ ਰਹੇ ਆ ਤੇਜਪਾਲ ਬੈਨੀਪਾਲ ਹੋਣੀ ਉਹ ਇੱਥੇ ਕੰਮ ਸਟਿਲ ਕਰ ਰਹੇ ਆ ਜੇ ਉਹ ਜਾਰੀ ਰੱਖਣ ਕੰਮ ਆਪਾਂ ਨੂੰ ਗ੍ਰਾਂਟ ਹੋਰ ਵੀ ਮਿਲ ਸਕਦੀ ਆ ਅਤੇ ਬਾਕੀ ਕੋਈ ਵੀ ਕੁਸ਼ਚਨ ਹੋਵੇ ਸਾਨੂੰ ਇਹ ਕਦੇ ਵੀ ਪੁੱਛ ਸਕਦੇ ਆ ਕੋਈ ਵੀ ਹੈਲਪ ਹੋਵੇ ਅਸੀਂ ਇਹਨਾਂ ਦੀ ਹੈਲਪ ਕਰਨ ਨੂੰ ਤਿਆਰ ਹਾਂ ਅਤੇ ਅਸੀਂ ਨਵੀਂ ਕਮੇਟੀ ਨੂੰ ਫਿਰ ਵਧਾਈਆਂ ਦਿੰਦੇ ਹਾਂ ਵੀ ਆਪਣਾ ਕੰਮ ਵਧੀਆ ਢੰਗ ਨਾਲ ਕਰਨ, ਪਰਮਾਤਮਾ ਉਹਨਾਂ 'ਤੇ ਮਿਹਰਬਾਨੀ ਹੱਥ ਰੱਖੇ, ਆਪਣਾ ਮਿਹਰਬਾਨੀ ਹੱਥ ਰੱਖੇ ਕੰਮ ਕਰਾਵੇ। ਬਾਕੀ ਕੋਈ ਵੀ ਕੁਐਸਚਨ ਹੋਵੇ ਉਹ ਸਤ ਪੁੱਛ ਸਕਦੇ ਆ। ਅਸੀਂ ਇੰਨੀਆਂ ਗੱਲਾਂ ਕਹਿੰਦੇ ਹੋਏ ਕਿ ਸੰਗਤ ਦੇ ਮੈਂਬਰ ਨੂੰ ਕੋਈ ਅਸੀਂ ਕਿਉਂ ਵੱਧ ਘੱਟ ਕਿਹਾ ਹੋਵੇ, ਅਸੀਂ ਉਹਦੀ ਮਾਫ਼ੀ ਚਾਹੁੰਦੇ ਹਾਂ, ਜਾਂ ਕਿਸੇ ਗ੍ਰੰਥੀ ਨੂੰ ਕੁਛ ਕਿਹਾ ਹੋਵੇ ਉਹਦੀ ਮਾਫ਼ੀ ਚਾਹੁੰਦੇ ਹਾਂ। ਬਾਕੀ ਕਿਸੇ ਦਾ ਵੀ ਕੋਈ ਸਵਾਲ ਹੋਵੇ ਸਾਨੂੰ ਕਰ ਸਕਦੇ ਆ। ਇੰਨੀਆਂ ਗੱਲਾਂ ਕਹਿੰਦਾ ਹੋਇਆ ਸੇਵਾ ਦੇ ਚਾਚਿਆਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀ ਹਾਂ ਭਾਈ ਬਲਜਿੰਦਰ ਸਿੰਘ ਹੋਣਾ ਦੇ, ਜਿਨ੍ਹਾਂ ਨੇ ਕਿ ਆਪਣੇ ਹਿਸਾਬ ਬਾਰੇ ਆਪਣੇ ਵਿਸਾਰ ਨਾਲ ਗੱਲਾਂ ਕੀਤੀਆਂ। ਬਹੁਤ ਧੰਨਵਾਦੀ ਹਾਂ, ਕਿਉਂਕਿ ਜਦੋਂ ਵੀ ਕੋਈ ਨਵੀਂ ਕਮੇਟੀ ਆਉਂਦੀ ਆ ਉਹ ਪੁਰਾਣੀ ਕਮੇਟੀ ਤੋਂ ਹਿਸਾਬ ਲੈ ਕੇ ਉੱਤੇ ਉਸੇ ਆਹ 'ਤੇ ਆਪਾਂ ਸਾਰੇ ਹੀ ਜਿੰਨੇ ਵੀ ਪ੍ਰਬੰਧਕ ਆ ਗੁਰੂ ਘਰ ਦੇ ਫਾਇਦੇ 'ਚ ਆ, ਵੀ ਗੁਰੂ ਘਰ ਦਾ ਵੱਧ ਤੋਂ ਵੱਧ ਬਣੇ। ਜਿੰਨੀਆਂ ਵੀ ਕਮੇਟੀਆਂ ਗੁਰੂ ਘਰ 'ਚ ਆਈਆਂ ਸਾਰੀਆਂ ਨੇ ਤਹਿ ਦਿਲੋਂ ਆਪਣੇ ਮਨੋਂ ਤਨੋਂ ਕੰਮ ਕੀਤੇ ਆ। ਇਸ ਕਮੇਟੀ ਨੇ ਜਿਹੜੀ ਗਈ ਆ ਇਹਨਾਂ ਦਾ ਵੀ ਧੰਨਵਾਦ ਆ, ਇਹਨਾਂ ਨੇ ਕਮੇਟੀ ਬਣਾਈ ਆ, ਭਾਵੇਂ ਉਹਦਾ ਕੁਛ ਪਾਰਟ ਦੇ ਰਹਿੰਦੇ ਆ, ਹੋਰ ਵੀ ਜਿਹੜੇ ਪ੍ਰੋਗਰੈਸ ਕੰਮ ਹੈਗੇ ਆ ਉਹ ਕਰਨੇ ਆ, ਗਾਹਾਂ ਵੀ ਕਰਨੇ ਆ। ਆਪਾਂ ਹਰ ਇੱਕ ਨੇ ਜਿਹੜਾ ਵੀ ਪ੍ਰਬੰਧ ਵਿੱਚ ਆਊਗਾ ਉਹ ਗੁਰੂ ਘਰ ਦੇ ਫਾਇਦੇ ਵਿੱਚ ਹੀ ਕੰਮ ਕਰੂਗਾ। ਅਤੇ ਅਸੀਂ ਆਸ ਕਰਦੇ ਹਾਂ ਕਿ ਹੁਣ ਜਿਹੜੇ ਹੋਰ ਪ੍ਰੋਜੈਕਟ ਹੈਗੇ ਆ ਇਹ ਪੁਰਾਣੀਆਂ ਕਮੇਟੀਆਂ ਅਤੇ ਨਵੀਆਂ ਕਮੇਟੀਆਂ ਸਾਰੀਆਂ ਰੱਖ ਕੇ ਹੋਰ ਉਹ ਕਰਨਗੇ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਬੇਨਤੀ ਕਰੂੰਗਾ ਭਾਈ ਗੁਰਸੇਵਕ ਸੋਹਣਾ ਨੂੰ 12:30 ਵਜੇ ਤੱਕ ਉਹ ਕਥਨ ਹਾਜ਼ਰੀ ਭਰਨਗੇ, ਅਤੇ ਉਹ ਤੋਂ ਬਾਅਦ ਆਪਣੇ ਪਾਸ ਜਥਾ ਹੈਗਾ ਉਹ ਵੀ ਹਾਜ਼ਰੀ ਭਰਨਗੇ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਮਈਆਂ ਭੁੱਲਾਂ ਦੀ ਖੇਵਾਂ ਬਖਸ਼ਣੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸੋਰੀ ਜੀ, ਇੱਕ ਮਤਲਬ ਇਨਫੋਰਮੇਸ਼ਨ ਜਿਹੜੀ ਹੈਗੀ ਤੁਹਾਡੇ ਨਾਲ ਸ਼ੇਅਰ ਕਰਨੀ ਹੋ ਰਹੇਗੀ ਹੈਗੀ। ਸਾਡੀ ਟੈਕਨੀਕਲ ਟੀਮ ਵੱਲੋਂ ਸ਼ਹੀਦ ਭਾਈ ਕਰਤਾਰ ਸਿੰਘ ਸਰਾਭਾ ਦੀ ਜੀਵਨੀ ਬਾਰੇ ਸਲਾਈਡ ਸ਼ੋਅ ਉੱਤੇ ਪ੍ਰੋਜੈਕਟਰ 'ਤੇ ਚੱਲ ਰਿਹਾ, ਅਤੇ ਤੁਸੀਂ ਸੰਗਤਾਂ ਵੇਖ ਸਕਦੇ ਜੇ। ਧੰਨਵਾਦ ਆ ਟੈਕਨੀਕਲ ਟੀਮ ਦਾ ਜਿਨ੍ਹਾਂ ਨੇ ਆਪਣਾ ਟਾਈਮ ਸਪੈਂਡ ਕਰਕੇ ਸ਼ਹੀਦ ਭਾਈ ਕਰਤਾਰ ਸਿੰਘ ਜੀ ਸਰਾਭਾ ਦੀ ਜੀਵਨੀ ਬਾਰੇ ਜਿਹੜਾ ਟੈਕਨੀਕਲ ਸਲਾਈਡ ਸ਼ੋਅ ਤਿਆਰ ਕੀਤਾ ਜੀ। ਵਾਹਿਗੁਰੂ ਸਾਹਿਬ, ਵਾਹਿਗੁਰੂ ਜੀ ਕੀ ਫਤਿਹ।
3: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਵਾਹਿਗੁਰੂ ਸਾਹਿਬ ਜੀ। ਜੇ ਤੂੰ ਮੀਰ ਮਹੀਪਤ ਸਾਹਿਬ ਕੁਦਰਤ ਕੌਣ ਹਮਾਰੀ, ਚਾਰੇ ਕੁੰਟ ਸਲਾਮ ਕਰਹਾਂਗੇ, ਘਰ ਘਰ ਸਿਫਤ ਤੁਮਾਰੀ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਿਵਾਜ ਧੰਨ ਧੰਨ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਔਰ ਪਵਿੱਤਰ ਗੁਰੂ ਗੋਦ ਵਿੱਚ ਹਫ਼ਤਾਵਾਰੀ ਦੀਵਾਨਾਂ ਦੀ ਹਾਜ਼ਰੀ ਭਰ ਰਹੀ ਸਨਮਾਨਯੋਗ ਸਾਧ ਸੰਗਤ ਵਡਭਾਗੀ ਹਾਂ। ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਰੂਪ ਦੇ ਵਿੱਚ ਗਦਰੀ ਬਾਬਿਆਂ ਦੇ ਇਤਿਹਾਸਕ ਸਥਾਨ ਗੁਰਦੁਆਰਾ ਸਾਹਿਬ ਸਟੋਕਟਨ ਵਿਖੇ ਸਤਿਗੁਰਾਂ ਨੇ ਜੋ ਪਾਵਨ ਸ਼ਬਦ ਸ੍ਰੀ ਮੁੱਖ ਵਾਕ ਰੂਪ ਦੇ ਵਿੱਚ ਬਖਸ਼ਿਸ਼ ਕੀਤੇ ਨੇ, ਗੁਰੂ ਕਿਰਪਾ ਸਦਕਾ ਅੱਜ ਆਪਾਂ ਅੰਮ੍ਰਿਤ ਵੇਲੇ ਆਏ ਪਾਵਨ ਸ਼੍ਰੀ ਮੁੱਖ ਵਾਕ ਦੀ ਕਥਾ ਵਿਚਾਰ ਤੁੱਛ ਮਾਤਰ ਬੁੱਧੀ ਅਨੁਸਾਰ ਕੋਸ਼ਿਸ਼ ਕਰਾਂਗੇ ਪਾਵਨ ਸ਼ਬਦ ਦੀ ਵਿਚਾਰ ਕਰਨ ਦੀ। ਆਪ ਜੀ ਧੰਨਤਾ ਦੇ ਯੋਗ ਹੋ, ਕਿਉਂਕਿ ਕਹਿਣ ਦੇ ਨਾਲੋਂ ਸੁਣਨਾ ਬਹੁਤ ਔਖਾ ਹੁੰਦਾ ਹੈ ਅਤੇ ਆਪ ਜੀ ਬੜੇ ਲੰਮੇ ਸਮੇਂ ਤੋਂ ਚੌਂਕੜੇ ਮਾਰ ਕੇ ਗੁਰੂ ਦੀ ਵਡਿਆਈ ਨੂੰ ਅਥਾਹ ਸ਼ਰਧਾ ਭਾਵਨਾ ਦੇ ਨਾਲ ਆਪ ਜੀ ਸ਼੍ਰਵਣ ਕਰ ਰਹੇ ਹੋ। ਭਗਤ ਕਬੀਰ ਸਾਹਿਬ ਜੀ ਦਾ ਪਾਵਨ ਬਚਨ ਹੈ, ਕਬੀਰ ਐਸਾ ਏਕ ਆਦ ਜੋ ਜੀਵਤ ਮ੍ਰਿਤਕ ਹੋਏ, ਨਿਰਭੈ ਹੋਏ ਕੈ ਗੁਣ ਰਵੈ ਜਤ ਪੇਖੋ ਤਤ ਸੋਏ। ਜਿੱਦਾਂ ਮੇਰੇ ਤੋਂ ਪਹਿਲਾਂ ਭਾਈ ਹਰਜਿੰਦਰ ਸਿੰਘ ਟਾਂਡਾ ਉਹ ਬੜੇ ਵਧੀਆ ਵਿਚਾਰ ਰੱਖ ਕੇ ਗਏ ਨੇ, ਕੌਮ ਦੇ ਉਹ ਮਹਾਨ ਯੋਧੇ 15 ਸਾਲ ਦੀ ਉਮਰ ਦੇ ਵਿੱਚ ਜਿਹੜੇ ਗਦਰ ਲਹਿਰ ਦੇ ਮੈਂਬਰ ਬਣ ਗਏ 15 ਸਾਲ ਦੀ ਉਮਰ, ਅਤੇ 15 ਸਾਲ ਦੇ ਉਮਰ ਦੇ ਨਿਆਣੇ ਨੂੰ ਅਸੀਂ ਲੰਗਰ 'ਚ ਆਖੋ ਸਤਨਾਮ, ਰੋਟੀਆਂ ਨਹੀਂ ਵਰਤਾਉਣ ਦਿੰਦੇ, ਪ੍ਰਸ਼ਾਦੇ, ਦਾਲ ਵਾਲੀ ਬਾਲਟੀ ਨਹੀਂ ਫੜਾਉਂਦੇ ਵੀ ਕਿਤੇ ਉੱਤੇ ਨਾ ਪਾ ਦੇ ਕਿਸੇ ਦੇ। 15 ਸਾਲ ਦੀ ਉਮਰ ਦੇ ਵਿੱਚ ਉਹ ਗਦਰ ਲਹਿਰ ਦੇ ਮੈਂਬਰ ਬਣੇ। ਕੁਝ ਕੁ ਆਪਣੇ ਲਫ਼ਜ਼ਾਂ ਵਿੱਚ ਉਹ ਗਿਲੇ ਸ਼ਿਕਵੇ ਬਿਲਕੁਲ ਜਾਇਜ਼ ਨੇ ਉਹ ਕਰਕੇ ਗਏ ਨੇ, ਅਤੇ ਮੈਂ ਬੈਠਾ ਸੋਚ ਰਿਹਾ ਸੀ ਕਿ ਇਸ ਬੰਨੇ ਸਾਡੀ ਕੌਮ ਤਾਂ ਹੀ ਆਊ ਜੇ ਬਰਸੀਆਂ ਤੋਂ ਵਿਹਲੀ ਹੋਊ, ਆਖੋ ਸਤਨਾਮ, ਜੇ ਇਸ ਬੰਨੇ 'ਤੇ ਆਪਾਂ ਤਾਂ ਹੀ ਪਰਤਾਂਗੇ ਨਾ, ਜੇ ਆਪਾਂ ਨੂੰ ਉਸ ਬੰਨਿਓਂ ਵਿਹਲ ਮਿਲੇਗੀ, ਆਪਾਂ ਨੂੰ ਤਾਂ ਲਾਏ ਉੱਧਰ ਹੋਇਆ। ਹੁਣ ਚਲੋ ਮੇਰਾ ਇਹ ਵਿਸ਼ਾ ਨਹੀਂ, ਮੈਂ ਸ਼ਬਦ ਵੱਲ ਆਉਣਾ ਹੈ, ਸਮੇਂ ਦੇ ਦਾਇਰੇ ਵਿੱਚ ਰਹਿੰਦੇ ਹਾਂ। ਗੁਰੂ ਕਿਰਪਾ ਕਰੇ, ਭਗਤ ਕਬੀਰ ਸਾਹਿਬ ਜੀ ਦਾ ਪਾਵਨ ਬਚਨ, ਕਬੀਰ ਐਸਾ ਏਕ ਆਦ ਜੋ ਜੀਵਤ ਮ੍ਰਿਤਕ ਹੋਏ। ਦੁਨੀਆਂ ਦੇ ਵਿੱਚ ਕੋਈ ਐਸਾ ਇੱਕ ਅੱਧਾ ਵਿਰਲਾ ਟਾਵਾਂ ਟਾਵਾਂ ਹੁੰਦਾ ਹੈ ਜਿਹੜਾ ਜਿਉਂਦੇ ਜੀ ਜੀਵਤ ਮ੍ਰਿਤਕ ਹੋਏ, ਵੀ ਜਿਉਂਦੇ ਜੀ ਜਿਹੜਾ ਮਰਿਆ ਹੋਵੇ। ਹੁਣ ਸੰਸਾਰ ਵਿੱਚ ਹਰ ਕੋਈ ਜਿਉਣਾ ਚਾਹੁੰਦਾ ਹੈ, ਮਰਨਾ ਤਾਂ ਕੋਈ ਵੀ ਨਹੀਂ, ਮੈਂ ਵੀ ਵਿੱਚੇ ਹੀ ਹਾਂ। ਮੌਤ ਸ਼ਬਦ ਹੀ ਇੱਦਾਂ ਦਾ ਹੈ, ਜਦੋਂ ਆਪਣੇ ਕੰਨਾਂ ਵਿੱਚ ਪੈਂਦਾ ਇੱਕ ਵਾਰੀ ਤਾਂ ਬੰਦਾ ਕੰਬ ਜਾਂਦਾ ਹੈ, ਪਰ ਇੱਥੇ ਗੁਰਮਤਿ ਸਰੀਰ ਦੀ ਮੌਤ ਦੀ ਗੱਲ ਨਹੀਂ ਕਰਦੀ। ਜਿਹੜੇ ਸਰੀਰ ਦੇ ਰਾਹੀਂ ਤੋਂ ਪਦਾਰਥਾਂ ਦੇ ਵਿੱਚ ਡੁੱਬਿਆ ਹੋਇਆ ਹੈ, ਕਬੀਰ ਸਾਹਿਬ ਜੀ ਗੱਲ ਉਹਦੀ ਕਰਦੇ ਨੇ। ਕਬੀਰ ਐਸਾ ਏਕ ਆਦ ਜੋ ਜੀਵਤ ਮ੍ਰਿਤਕ ਹੋਏ, ਅਸਲ ਦੇ ਵਿੱਚ ਦੁਨੀਆਂ ਵਿੱਚ ਉਹ ਟਾਵੇਂ ਟਾਵੇਂ ਨੇ, ਉਹ ਵਿਰਲੇ ਨੇ ਜਿਹੜੇ ਜਿਉਂਦੇ ਜੀ ਸੰਸਾਰ ਦੇ ਸੁੱਖਾਂ ਵੱਲੋਂ, ਪ੍ਰਭਤਾ ਵੱਲੋਂ, ਸੰਸਾਰਕ ਵਡਿਆਈ ਵੱਲੋਂ, ਸੰਸਾਰ ਦੇ ਜਿੰਨੇ ਵੀ ਐਸ਼ੋ ਆਰਾਮ ਨੇ ਜਿਉਂਦੇ ਜੀ ਉਹਨਾਂ ਵੱਲੋਂ ਮਰਿਆ ਹੋਵੇ। ਮਰਿਆ ਤੋਂ ਮੁਰਾਦ ਹੈ ਵੀ ਉਹਦੀ ਮੰਜ਼ਿਲ ਗੁਰੂ ਦਾ ਸ਼ਬਦ ਹੋਵੇ ਤੇ ਰਵੇ ਉਹ ਸੰਸਾਰ ਵਿੱਚ ਹੀ। ਤੋ ਐਸਿਆਂ ਦੀ ਗਿਣਤੀ ਕੋਈ ਹਜ਼ਾਰਾਂ ਨਹੀਂ, ਲੱਖਾਂ ਨਹੀਂ। ਭਗਤ ਕਬੀਰ ਸਾਹਿਬ ਜੀ ਕਹਿੰਦੇ ਕੋਈ ਇੱਕ ਅੱਧਾ ਹੀ ਹੁੰਦਾ ਟਾਵਾਂ ਟਾਵਾਂ, ਤੇ ਉਹ ਉਹਨਾਂ ਦੀ ਯਾਦ ਵਿੱਚ ਵੀ ਆਪਾਂ ਬੈਠੇ ਹਾਂ। ਸ਼ਹੀਦ ਕਰਤਾਰ ਸਿੰਘ ਜੀ ਸਰਾਭਾ, ਉਹਨਾਂ ਨੂੰ ਵੀ ਆਪਾਂ ਚੇਤੇ ਕਰ ਰਹੇ ਹਾਂ। 24 ਮਈ ਪਿਛਲੇ ਦਿਨ ਲੰਘ ਕੇ ਗਏ ਨੇ।
ਕਬੀਰ ਐਸਾ ਏਕ ਆਦਿ ਜੋ ਜੀਵਤ ਮ੍ਰਿਤਕ ਹੋਏ ਨਿਰਭੈ ਹੋਏ ਕੈ ਗੁਣ ਰਵੈ। ਸੰਸਾਰ ਦੀਆਂ ਖਾਸ਼ਾਂ ਦੇ ਵੱਲੋਂ, ਸੰਸਾਰ ਦੇ ਪਦਾਰਥਾਂ ਸੁੱਖਾਂ ਦੇ ਵੱਲੋਂ ਤੇ ਦੁਨਿਆਵੀ ਡਰ ਮਨ ਵਿੱਚੋਂ ਜਿਹੜਾ ਕੋਈ ਕੱਢ ਲਵੇ ਤੇ ਗੁਰੂ ਦੇ ਸ਼ਬਦ ਨਾਲ ਜੁੜਿਆ ਹੋਵੇ ਤੇ ਮਹਾਰਾਜ ਕਹਿੰਦੇ ਉਹ ਕੋਈ ਵਿਰਲਾ ਹੁੰਦਾ। ਵੈਸੇ ਸੱਚ ਬੋਲਣ ਤੋਂ ਬਾਅਦ ਮਾਫ਼ੀ ਨਹੀਂ ਮੰਗਣੀ ਚਾਹੀਦੀ। ਸੱਚ ਬੋਲ ਕੇ ਕਿਸੇ ਨੂੰ ਨਹੀਂ ਕਹਿਣਾ ਚਾਹੀਦਾ ਜੀ ਮੈਨੂੰ ਮਾਫ਼ ਕਰੋ, ਫਿਰ ਉਹ ਸੱਚ ਦੀ ਬਹੁਤ ਵੱਡੀ ਇਉਂ ਕਹਿ ਲਓ ਮੌਤ ਹੁੰਦੀ ਹੈ। ਮਹਾਰਾਜ ਕਹਿੰਦੇ ਬੋਲੀਐ ਸੱਚ ਧਰਮ, ਝੂਠ ਨਾ ਬੋਲੀਐ। ਲਫ਼ਜ਼ ਬੜੇ ਮਹੱਤਵਪੂਰਨ ਨੇ। ਮੈਂ ਅਸੀਂ ਕਈ ਦਫ਼ਾ ਮੰਗ ਲੈਂਦੇ ਹਾਂ, ਮੈਂ ਸਿਰਫ਼ ਉਦਾਹਰਣ ਦਿੱਤੀ ਹੈ, ਕੋਈ ਤਵਾ ਨਹੀਂ ਲਾਇਆ ਕਿਸੇ 'ਤੇ। ਭਾਵ ਸੱਚ ਇਹ ਕਹਿੰਦਾ ਤੂੰ ਬੋਲਤਾ ਤੂੰ ਸੌਂ ਜਾ, ਇਸ ਤੋਂ ਬਾਅਦ ਮੇਰੀ ਜ਼ਿੰਮੇਵਾਰੀ ਹੈ। ਝੂਠ ਬੋਲ ਕੇ ਵਾਰ ਵਾਰ ਸਾਨੂੰ ਮਾਫ਼ੀ ਮੰਗਣੀ ਪੈਂਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਕਬੀਰ ਐਸਾ ਏਕ ਆਦਿ ਜੋ ਜੀਵਤ ਮ੍ਰਿਤਕ ਹੋਏ ਨਿਰਭੈ ਹੋਏ ਕੈ ਗੁਣ ਰਵੈ। ਰਵੈ ਦਾ ਮਤਲਬ ਹੁੰਦਾ ਗੁਰੂ ਦੇ ਸ਼ਬਦ ਵਿੱਚ ਜਿਹੜਾ ਰਮ ਜਾਂਦਾ, ਗੁਰੂ ਦੇ ਸ਼ਬਦ ਵਿੱਚ ਜਿਹੜਾ ਖੁੱਭ ਜਾਂਦਾ ਹੈ। ਉਹਦਾ ਜੀਵਨ ਤੇ ਬੈਕੁੰਠ ਨਗਰ ਜਹਾਂ ਸੰਤ ਵਾਸਾ। ਜਦੋਂ ਸੰਤ ਲਫ਼ਜ਼ ਆਉਂਦਾ ਤੇ ਇੱਕਦਮ ਸਾਡੇ ਦਿਮਾਗ ਦੇ ਵਿੱਚ ਫਿਰ ਇਉਂ ਕਹਿ ਲਓ ਕੋਈ ਦੇਹ ਸਰੀਰ ਆ ਜਾਂਦਾ ਵੀ ਸ਼ਾਇਦ ਗੁਰਬਾਣੀ ਤੇ ਉਚਾਰੀ ਹੀ ਇਹਨਾਂ ਚੀਜ਼ਾਂ ਵਾਸਤੇ ਹੈ। ਸੰਤ ਮੀਨਜ ਰੱਬੀ ਗੁਣ। ਬੈਕੁੰਠ ਨਗਰ ਜਹਾਂ ਸੰਤ ਵਾਸਾ, ਜਿਹਦੇ ਹਿਰਦੇ ਰੂਪ ਘਰ ਵਿੱਚ ਗੁਰੂ ਦੇ ਸ਼ਬਦ ਦਾ ਵਾਸ ਹੈ, ਉਹਦਾ ਹਿਰਦਾ ਹੀ ਬੈਕੁੰਠ ਬਣ ਜਾਂਦਾ ਹੈ। ਪ੍ਰਭ ਚਰਨ ਕਮਰ ਰਿਧ ਮਾਹੇ ਨਿਵਾਸਾ। ਗੱਲ ਗੁਰੂ ਸਾਹਿਬ ਨੇ ਕਲੀਅਰ ਕਰ ਦਿੱਤੀ ਕਿ ਹਿਰਦੇ ਰੂਪ ਘਰ ਵਿੱਚ ਜਦੋਂ ਗੁਰੂ ਦਾ ਸ਼ਬਦ ਵਸਦਾ, ਗੁਰੂ ਦੀ ਕਿਰਪਾ ਹੈ। ਜਿੱਦਾਂ ਹੁਣ ਬੱਚੇ ਇੱਥੇ ਸਕੂਲੇ ਪੜ੍ਹਦੇ ਨੇ, ਪਿਛਲੇ ਦਿਨੀ ਮੇਰੇ ਖਿਆਲ 'ਚ ਉਦੋਂ ਤੁੰਗ ਸਾਹਿਬ ਵੀ ਜਾਣਦੇ ਨੇ, ਸਾਰੀ ਕਮੇਟੀ ਪਿਛਲੀ ਵੀ, ਅਤੇ ਆਪਾਂ ਵਿੱਚੋਂ ਦੀ ਬੱਚਿਆਂ ਦਾ ਪ੍ਰੋਗਰਾਮ ਸ਼ੁਰੂ ਕੀਤਾ ਸੀ। ਬੱਚੇ ਸ਼ਨੀਵਾਰ ਕੀਰਤਨ ਕਰਦੇ ਸੀ। ਹੁਣ ਕੀ ਕਰੀਏ, ਵਿੱਚ ਕਈ ਕੜੰਮ ਚੌਧਰੀ, ਉਹ ਨਿਆਣੇ ਬਾਣੀ ਗਲਤ ਪੜ੍ਹਦੇ, ਉਹ ਕੀਰਤਨ ਇੱਦਾਂ ਕਰਦੇ, ਉਹ ਇੱਦਾਂ ਕਰਦੇ, ਅਖੀਰ ਵਿਚਾਰਿਆਂ ਦੇ ਪਰਿਵਾਰਾਂ ਨੂੰ ਹਟਣਾ ਹੀ ਪਿਆ। ਆ ਸ਼ਾਇਦ ਇੱਥੇ ਵਲਿੰਸਟਿਨ ਸ਼ਹਿਰ ਹੈ, ਉੱਥੇ ਕਥਾ ਕਰਨ ਗਿਆ ਸੀ ਦਾਸ, ਆਪ ਨੂੰ ਪਤਾ ਹੋਣਾ, ਭਾਈ ਜਤਿੰਦਰ ਸਿੰਘ ਜੀ ਪੰਮਾ ਉਹਨਾਂ ਦੇ ਭਰਾ ਚੜ੍ਹਾਈ ਕਰ ਗਏ ਸੀ। ਗ੍ਰੰਥੀ ਸਿੰਘ ਸਿਰਫ ਉੱਥੇ ਦੇਖਭਾਲ ਕਰਦਾ, ਬੱਚਿਆਂ ਨੇ ਸਹਿਜ ਪਾਠ ਦਾ ਭੋਗ ਪਾਇਆ। ਭੋਲਾ ਸਿੰਘ ਵੀ ਉੱਥੇ ਸੀ, ਸਾਰੇ ਬੱਚਿਆਂ ਨੇ ਸਹਿਜ ਪਾਠ ਦਾ ਭੋਗ ਪਾਇਆ, ਅਰਦਾਸ ਕੀਤੀ। ਮੈਂ ਪੁੱਛਿਆ ਜੀ ਇਹ, ਕਹਿੰਦੇ ਜੀ ਪੂਰਾ ਹਫ਼ਤਾ ਨਿਤਨੇਮ ਸਭ ਕੁਝ, ਇਹਨਾਂ ਚਾਰ ਨਿਆਣਿਆਂ ਨੂੰ ਮੈਂ ਕੋਈ ਕੁਛ ਕਹਿੰਦਾ ਨਹੀਂ। ਕਹਿੰਦੇ ਨਹੀਂ, ਸਗੋਂ ਇੱਥੇ ਦੇ ਸੰਗਤ ਕਹਿੰਦੀ ਵੀ ਹੋਰ ਬੱਚੇ ਜੁੜਨ। ਇਹ ਮੈਂ ਇਸ਼ਾਰਾ ਤਾਂ ਕੀਤਾ ਵੀ ਬੱਚਿਆਂ ਨੂੰ ਸਹੀ ਗਲਤ ਕਹਿ ਕੇ ਭਜਾਓ ਨਾ, ਜੇ ਸੰਗਤ ਵਧਾਉਣੀ ਹੈ। ਜੇ ਦੋ ਬੱਚੇ ਆਏ ਨੇ ਨਾ, ਤਾਂ ਉਹਨਾਂ ਦੇ ਨਾਲ ਉਹਨਾਂ ਦੇ ਮਾਤਾ ਪਿਤਾ ਆਉਂਦੇ ਹੈ। ਚਾਰ ਬੱਚੇ ਆਏ, ਉਹਨਾਂ ਦੇ ਮਾਤਾ ਪਿਤਾ ਆਉਂਦੇ, ਇੱਦਾਂ ਸੰਗਤ ਗੁਰੂ ਘਰ ਆਉਣੀ ਸ਼ੁਰੂ ਹੋਣੀ ਹੈ। ਖੁੱਲ੍ਹ ਦਿਓ ਸਾਰਿਆਂ ਨੂੰ, ਇਹ ਪੜ੍ਹਦੇ ਆ ਬੱਚੇ, ਇਹਨਾਂ ਦਾ ਪ੍ਰੈਕਟੀਕਲ ਹੋਵੇ, ਸ਼ਾਮ ਨੂੰ ਰਹਿਰਾ ਸਾਹਿਬ ਕਰਨ। ਸੁਬਹ ਅੰਮ੍ਰਿਤ ਵੇਲੇ ਚਲੋ ਔਖਾ ਕੰਮ, ਚਲੋ ਸ਼ਾਮ ਨੂੰ ਤੇ ਕੋਸ਼ਿਸ਼ ਕਰੀਏ ਆਪਾਂ, ਇਹ ਇੱਦਾਂ ਸੰਗਤ ਵਧਣੀ। ਪਕੌੜੇ ਬਾਹਲੇ ਬਣਾ ਕੇ ਵੀ ਮੇਰੇ ਖਿਆਲ 'ਚ ਵਧਣੀ ਨਹੀਂ, ਉੱਥੇ ਮੇਰੇ ਵਰਗੇ ਨੇ ਛੱਕ ਕੇ ਮੁੜ ਜਾਣਾ। ਸੰਗਤ ਵਧਣੀ ਇੱਦਾਂ, ਕਿਉਂਕਿ ਜਦੋਂ ਬੱਚੇ ਆਉਣਗੇ, ਬੱਚੇ ਆਪ 'ਤੇ ਡਰਾਈਵ ਕਰ ਨਹੀਂ ਸਕਦੇ, ਮਾਂ ਪਿਓ ਨੂੰ ਆਉਣਾ ਹੀ ਆਉਣਾ ਪੈਣਾ। ਇੱਦਾਂ ਆਪਾਂ ਕੋਸ਼ਿਸ਼ ਕਰੀਏ, ਇਹ ਸਿਰਫ ਮੇਰਾ ਇੱਕ ਸੁਝਾਅ ਹੈ, ਬੇਨਤੀ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਕਬੀਰ ਐਸਾ ਏਕ ਆਦਿ ਜੇ ਜੀਵਤ ਮ੍ਰਿਤਕ ਹੋਏ ਨਿਰਭੈ ਹੋਏ ਕੈ ਗੁਣ ਰਵੈ, ਜਤ ਪੇਖੋ ਤਤ ਸੋਏ। ਕਿਉਂਕਿ ਅੱਜ ਦਾ ਬਚਨ ਇਸ ਮੰਗਲਾ ਚਰਨ ਦੇ ਨਾਲ ਸੰਬੰਧਿਤ ਹੈ। ਆਓ ਗੁਰੂ ਕਿਰਪਾ ਕਰੇ,

0: ਭਾਰਤ ਇਹ ਸ਼ਬਦ ਦੇ ਆਰੰਭ ਵਾਲੇ ਬਚਨ ਨੇ, ਪਰ ਇਹਨਾਂ ਨੂੰ ਸਮਝਣ ਤੋਂ ਪਹਿਲਾਂ ਸ਼ਬਦ ਦੀ ਮਰਿਆਦਾ ਹੁੰਦੀ ਹੈ ਰਹਾਉ ਦਾ ਬੰਧ, ਤੇ ਉਹਦੇ ਵਿੱਚ ਸਾਰੇ ਸ਼ਬਦ ਦੇ ਅਰਥ ਹੁੰਦੇ ਨੇ। ਭਗਤ ਜੀ ਕਹਿੰਦੇ, ਖਿਮਾ ਕਰਨੀ ਧੰਨ ਸ਼੍ਰੀ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ, ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਮਿਥਿਆ ਮੋਹ ਬੰਧੈ ਨਿਤ ਪਾਰਚ। ਮਹਾਰਾਜ ਕਹਿੰਦੇ ਮਾਧਵੇ, ਮਾਧਵੇ ਦਾ ਮਤਲਬ ਹੈ ਮਾਇਆ ਦਾ ਪਤੀ, ਮਾਇਆ ਦਾ ਮਤਲਬ ਹੈ ਸੰਸਾਰ। ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਸਾਰੇ ਸੰਸਾਰ ਦਾ ਪਤੀ ਹੈ, ਮਾਲਕ ਹੈ, ਕੀ ਕਰਨਾ ਮਹਾਰਾਜ ਦੱਸੋ। ਮਾਧਵੇ ਭੱਜ, ਭੱਜ ਦਾ ਮਤਲਬ ਜਪਣਾ ਕਰ। ਮਾਧਵੇ ਭੱਜ ਦਿਨ ਨਿਤ ਰਹਿਣੀ। ਧੰਨ ਸ਼੍ਰੀ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਹੇ ਬੰਦਿਆ, ਜਿਹੜਾ ਮਾਇਆ ਦਾ ਸੰਸਾਰ ਦਾ ਪਤੀ ਹੈ ਨਾ ਪਰਮਾਤਮਾ, ਉਹਨੂੰ ਤੂੰ ਦਿਨ ਰਾਤ ਜਪਿਆ ਕਰ। ਦਿਨ ਰਾਤ ਬਾਬੇ ਸੌਣਾ ਕਿਹੜੇ ਟਾਈਮ, ਕੰਮ ਕਦੋਂ ਕਰਨਾ, ਘਰ ਦੀ ਪੇਮੈਂਟ ਕਿਹੜਾ ਦਿਓ, ਤੁਸੀਂ ਤੇ ਕਈ ਜਾਣੇ ਵੀ ਦਿਨ ਰਾਤ ਹੀ ਜਪੋ। ਅਸਲ ਵਿੱਚ ਹਰ ਇੱਕ ਦਿੱਤੀ ਹੋਈ ਦਾਤ ਦਾ ਸ਼ੁਕਰਾਨਾ ਕਰਨਾ ਵੀ ਨਾਮ ਜਪਣਾ ਹੀ ਹੈ। ਉਸ ਮਾਲਕ ਨੇ ਕੋਈ ਦਾਤ ਦਿੱਤੀ ਹੈ, ਗੱਡੀ ਮੋਟਰ ਕਾਰ ਘਰ ਬਾਰ ਕੁਛ ਵੀ ਜਦੋਂ ਦਿੱਤਾ, ਪੁਰਾਣੇ ਬਜ਼ੁਰਗ ਮਾਤਾਵਾਂ ਅੱਜ ਵੀ ਕੋਈ ਵੀ ਵਸਤੂ ਮਿਲਦੀ ਹੈ, ਬੁਰਕੀ ਵੀ ਮੂੰਹ ਵਿੱਚ ਪਾਉਂਦੇ ਤਾਂ ਵੀ ਵਾਹਿਗੁਰੂ ਕਹਿਣਾ, ਲੀੜਾ ਕੱਪੜਾ ਪਹਿਨਣਾ ਤਾਂ ਵੀ ਵਾਹਿਗੁਰੂ ਕਹਿਣਾ। ਇਹਨੂੰ ਮਹਾਰਾਜ ਕਹਿੰਦੇ ਦਿਨ ਰਾਤ ਜਪ। ਮਾਧਵੇ ਭੱਜ ਦਿਨ ਨਿਤ ਰਹਿਣੀ, ਰਹਿਣੀ ਭਾਵ ਰਾਤ, ਸੌਣ ਤੋਂ ਪਹਿਲਾਂ ਵੀ ਸ਼ੁਕਰਾਨਾ ਕਰ ਤੇ ਜਦੋਂ ਉੱਠੇਗਾ ਉਦੋਂ ਵੀ ਸ਼ੁਕਰਾਨਾ ਕਰ। ਕਹਿੰਦੇ ਇਹ ਵੀ ਨਾਮ ਜਪਣਾ ਹੈ, ਮਾਧਵੇ ਭੱਜ ਦਿਨ ਨਿਤ ਰਹਿਣੀ, ਕਿਉਂਕਿ ਮਹਾਰਾਜ ਨੇ ਦੱਸਣਾ ਵੀ ਇਹ ਜਪਣਾ ਕਿਉਂ ਹੈ, ਇਹਦਾ ਰੀਜ਼ਨ ਕੀ ਹੈ, ਜਪਣ ਦਾ ਕਾਰਨ ਕੀ ਹੈ, ਕਿਉਂ ਜਪੀਏ ਅਸੀਂ। ਉਹ ਮਹਾਰਾਜ ਨੇ ਆਰੰਭ ਦੇ ਬਚਨਾਂ ਵਿੱਚ ਦੱਸਣਾ ਹੈ, ਮਾਧਵੇ ਭੱਜ ਦਿਨ ਨਿਤ ਰਹਿਣੀ, ਜਨਮ ਪਦਾਰਥ ਜੀਤ ਹਰ ਸ਼ਰਣੀ। ਮਹਾਰਾਜ ਕਹਿੰਦੇ ਮਨੁੱਖਾ ਜਨਮ ਹੈ ਨਾ, ਇਹ ਵੀ ਇੱਕ ਪਦਾਰਥ ਹੈ, ਸੰਸਾਰਿਕ ਪਦਾਰਥਾਂ ਦੀ ਤੇ ਬੰਦਾ ਕਦਰ ਕਰਦਾ ਹੈ। ਵੇਖੋ ਜਿਹੜੇ ਘਰ ਵਿੱਚ ਮੈਲੇ ਕੱਪੜੇ ਹੁੰਦੇ ਆ ਨਾ ਪਿਆਰਿਓ, ਗੁਰਬਾਣੀ ਵਿੱਚ ਮੈਲੇ ਕੱਪੜਿਆਂ ਦੀ ਵੀ ਉਦਾਹਰਨ ਦਿੱਤੀ ਹੈ। ਹੁਣ ਕੱਪੜਿਆਂ ਨੂੰ ਤੇ ਪਤਾ ਵੀ ਨਹੀਂ ਹੋਣਾ, ਪਿਛਲੇ ਦਿਨੀ ਭਗਤ ਕਬੀਰ ਸਾਹਿਬ ਜੀ ਦੇ ਸ਼ਬਦ ਦੀ ਆਪਾਂ ਵਿਚਾਰ ਕੀਤੀ ਸੀ, ਹਰੀ ਅੰਗੂਰੀ ਗਧਾ ਚਰੈ ਨਿਤ ਉੱਠ ਹਾਸੈ ਹਿੰਗੈ ਮਰੈ। ਇੱਥੇ ਗਧਾ ਆਖਿਆ ਮਨ ਨੂੰ, ਗਧੇ ਨੂੰ ਨਹੀਂ ਪਤਾ ਹੋਣਾ ਵੀ ਮੇਰਾ ਨਾਂ ਗੁਰੂ ਗ੍ਰੰਥ ਸਾਹਿਬ 'ਚ ਹੈ, ਨਹੀਂ ਤੇ ਉਹਨੇ ਡੇਰਾ ਖੋਲ੍ਹ ਲੈਣਾ ਸੀ ਗਧਾ ਸਰ, ਉਹਨੇ ਕੇਸ ਕਰ ਦੇਣਾ ਸੀ ਵੀ ਮੈਂ ਤਾਂ ਆਪ ਡੇਰਾ ਖੋਲ੍ਹਣਾ। ਇੱਥੇ ਉਹਨਾਂ ਨੇ ਡੇਰੇ ਖੋਲ੍ਹ ਲਏ ਜਿਨ੍ਹਾਂ ਦਾ ਨਾਂ ਹੀ ਕੋਈ ਨਹੀਂ। ਹੁਣ ਗਧੇ ਨੂੰ ਨਹੀਂ ਪਤਾ, ਇੱਥੇ ਗਧਾ ਮਨ ਨੂੰ ਆਖਿਆ, ਹਰੀ ਅੰਗੂਰੀ ਗਧਾ ਚਰੈ ਨਿਤ ਉੱਠ ਹਾਸੈ ਹਿੰਗੈ ਮਰੇ। ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹ ਜਿਹੜਾ ਮਨ ਰੂਪ ਗਧਾ ਹੈ, ਹਰੀ ਅੰਗੂਰੀ ਕੀ ਹੈ, ਤਰ੍ਹਾਂ ਤਰ੍ਹਾਂ ਦੇ ਵਿਸ਼ੇ ਵਿਕਾਰ ਭੋਗਦਾ ਹੈ ਤੇ ਬੜਾ ਖੁਸ਼ ਹੁੰਦਾ ਹੈ। ਹਰੀ ਅੰਗੂਰੀ ਗਧਾ ਚਰੈ ਨਿਤ ਉੱਠ ਹਾਸੈ ਹਿੰਗੈ ਮਰੇ। ਜਿਵੇਂ ਗਧਾ ਆਪਾਂ ਵੇਖਦੇ ਹਾਂ ਉਹਨੂੰ ਜਦੋਂ ਖੇਤ ਲਿਜਾਂਦੇ ਆ ਜਾਂ ਇੱਟਾਂ ਢੋਨੇ ਆ ਕਿਤੇ ਵੀ, ਤਾਂ ਉਹਨੂੰ ਜਦੋਂ ਲੈ ਕੇ ਜਾਂਦੇ ਆ ਉਦੋਂ ਵੀ ਲੱਦਿਆ ਜਾਂਦਾ ਹੈ, ਤੇ ਜਦੋਂ ਉੱਧਰੋਂ ਆਉਂਦੇ ਆ ਕਹਿੰਦੇ ਖਾਲੀ ਕਾਹਦੇ ਲਈ ਲਿਜਾਣਾ, ਇਹਨੂੰ ਫਿਰ ਲੱਦ ਕੇ ਲੈ ਕੇ ਜਾਓ। ਤੇ ਮਹਾਰਾਜ ਨੇ ਉਦਾਹਰਨ ਦਿੱਤੀ ਗਧੇ ਦੀ ਤੇ ਸਮਝਾਇਆ ਬੰਦੇ ਨੂੰ, ਹਰੀ ਅੰਗੂਰੀ ਗਧਾ ਚਰੈ ਨਿਤ ਉੱਟ ਹਾਸੈ ਹਿੰਗੈ ਮਰੈ। ਜਿਵੇਂ ਕਹਿੰਦੇ ਗਧਾ ਕਿਤੇ ਖੁੱਲਾ ਰਹਿ ਜੇ ਤੇ ਸਾਰਾ ਕੁਝ ਚਰ ਜਾਂਦਾ, ਫਿਰ ਟੀਟਣੇ ਮਾਰਦਾ। ਕਹਿੰਦੇ ਇਹ ਜਿਹੜਾ ਮਨੁੱਖੀ ਮਨ ਹੈ ਨਾ, ਇਹ ਗਧੇ ਦੀ ਤਰ੍ਹਾਂ, ਤਰ੍ਹਾਂ ਤਰ੍ਹਾਂ ਦੇ ਜਦੋਂ ਪਦਾਰਥ ਮਿਲਦੇ ਆ ਫਿਰ ਬੜਾ ਖੁਸ਼ ਹੁੰਦਾ, ਹੱਸਦਾ, ਹੀਂਗਦਾ। ਹੀਂਗਦਾ ਮਤਲਬ ਭਾਵ ਕਿਲਕਾਰੀਆਂ ਮਾਰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਕੁੱਦ ਕੁੱਦ ਚਰੈ ਰਸਾਤਲ ਪਾਏ, ਇੱਧਰ ਉੱਧਰ ਭੁੜਕਦਾ ਹੈ। ਕਾਰਨ ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਨ ਰੂਪ ਗਧੇ ਨੂੰ ਸਮਝਾਉਂਦੇ ਨੇ, ਗੱਲ ਉਦਾਹਰਨ ਗਧੇ ਦੀ ਲਈ ਹੈ, ਸਮਝਾਇਆ ਬੰਦੇ ਨੂੰ ਹੈ। ਇੱਥੇ ਵੀ ਉਹ ਬਚਨ ਆਏ ਨੇ, ਮਰ ਕਹਿੰਦੇ ਮਾਧਵੇ ਭੱਜ ਦਿਨ ਨਿਤ ਰਹਿਣੀ, ਜਨਮ ਪਦਾਰਥ ਜੀਤ ਹਰ ਸ਼ਰਣੀ। ਮਨੁੱਖਾ ਜਨਮ ਹੈ ਜਿਹੜਾ, ਇੱਕ ਪਦਾਰਥ ਹੈ ਜਿਨ੍ਹਾਂ ਦੇ ਵਿੱਚ ਮਨ ਰੂਪ ਗਧਾ ਇੰਨਾ ਕੁ ਖਚਤ ਹੋਇਆ ਕਿ ਪਰਮਾਤਮਾ ਨੂੰ ਭੁੱਲ ਗਿਆ ਤੇ ਆਪਣੇ ਮਨੁੱਖਾ ਜਨਮ ਦੀ ਜਿਹੜੀ ਬਾਜੀ ਹੈ ਉਹ ਹਾਰਦਾ ਪਿਆ ਹੈ। ਜਨਮ ਪਦਾਰਥ ਜੀਤ ਹਰ ਸ਼ਰਣੀ, ਜੇ ਇਸ ਮਨੁੱਖਾ ਜਨਮ ਨੂੰ ਜਿੱਤਣਾ ਹੈ, ਜਿੱਤਣ ਤੋਂ ਮੁਰਾਦ ਇਹਨੂੰ ਸਫਲ ਕਰਨਾ ਹੈ। ਜਿੱਤਣਾ ਇਹ ਨਹੀਂ ਵੀ ਕੋਈ ਵੋਟਾਂ 'ਚ ਖੜਾ ਹੋਣਾ, ਇੱਥੇ ਜਿੱਤਣ ਦੇ ਅਰਥ ਨੇ ਵੀ ਜੇ ਤੂੰ ਇਹਨੂੰ ਸਫਲ ਬਣਾਉਣਾ ਹੈ। ਮਾਧਵੇ ਭੱਜ ਦਿਨ ਨਿਤ ਰਹਿਣੀ ਜਨਮ ਪਦਾਰਥ ਜੀਤ ਹਰ ਸ਼ਰਣੀ। ਇਹ ਮਨੁੱਖਾ ਜਨਮ ਪਦਾਰਥ ਹੈ ਦਿਨ ਰਾਤ ਜਪ ਤੇ ਜਪਣਾ ਕੀ ਹੈ ਉਹਦੇ ਦੱਸੇ ਹੋਏ ਉਪਦੇਸ਼ਾਂ ਦੇ ਮੁਤਾਬਕ ਜ਼ਿੰਦਗੀ ਜਿਉਂ ਤੇ ਜਦੋਂ ਤੂੰ ਇਹਨੂੰ ਸਫਲ ਕਰਕੇ ਜਾਏਗਾ ਤੇ ਸਫਲ ਹੋਵੇਗੀ ਗੁਰੂ ਦੀ ਸ਼ਰਨ ਵਿੱਚ ਆਉਣ ਕਰਕੇ। ਜਨਮ ਪਦਾਰਥ ਜੀਤ ਹਰ ਸ਼ਰਣੀ। ਹੁਣ ਆਰੰਭ ਵਾਲੇ ਬਚਨ ਮਾਰੇ ਕਹਿੰਦੇ ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ। ਜਦੋਂ ਆਪ ਜੀ ਜਾਓਗੇ ਤੇ ਸਕਰੀਨ ਤੇ ਮੁੱਖ ਵਾਕ ਪੜ੍ਹ ਕੇ ਜਾਇਓ, ਜਦੋਂ ਆਉਂਦੇ ਆ ਉਦੋਂ ਵੀ ਆਪਾਂ ਕੋਸ਼ਿਸ਼ ਕਰੀਏ। ਪਰ ਕਹਿੰਦੇ ਬਹਿਤੀ ਜਾਤ ਭਾਵ ਤੇਰੀ ਜ਼ਿੰਦਗੀ ਦੀ ਜਿਹੜੀ ਨਦੀ ਹੈ ਨਾ, ਇਹ ਵਹਿੰਦੀ ਜਾਂਦੀ ਹੈ। ਨਦੀ ਦੇ ਕੋਈ ਕਿਨਾਰੇ ਖਲੋ ਜੇ, ਉਹਨੂੰ ਰੋਕਣ ਦੀ ਕੋਸ਼ਿਸ਼ ਕਰੇ, ਉਹਨੇ ਰੁਕਣਾ ਨਹੀਂ, ਪਾਣੀ ਨੇ ਵਹਿੰਦੇ ਹੀ ਜਾਣਾ ਹੈ। ਦਿਨ ਰਾਤ ਖਲੋਤੇ ਰਹੀਏ। ਮਰ ਕਹਿੰਦੇ ਇਹ ਜਿਹੜੀ ਜ਼ਿੰਦਗੀ ਦੀ ਨਦੀ ਹੈ ਇਹ ਵਹਿ ਰਹੀ ਹੈ, ਇਹ ਦਿਨੇ ਵੀ ਵਹਿ ਰਹੀ ਹੈ, ਰਾਤ ਨੂੰ ਵੀ ਵਹਿ ਰਹੀ ਹੈ। ਜਦੋਂ ਦਿਨ ਬਤੀਤ ਹੁੰਦਾ ਉਦੋਂ ਵੀ ਸਵਾਸ ਸਾਡੇ ਅਜਾਈ ਜਾ ਰਹੇ ਨੇ ਤੇ ਰਾਤ ਨੂੰ ਜਦੋਂ ਆਪਾਂ ਸੌਂਦੇ ਹਾਂ ਉਹ ਵੀ ਸਵਾਸ ਗਿਣੇ ਜਾਂਦੇ ਨੇ। ਮਰ ਕਹਿੰਦੇ ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ। ਦ੍ਰਿਸ਼ਟ ਦਾ ਮਤਲਬ ਹੈ ਨਿਗਾਹ, ਨਜ਼ਰ, ਤੂੰ ਧਿਆਨ ਨਹੀਂ ਦਿੰਦਾ। ਮਰ ਕਹਿੰਦੇ ਜੀਵਨ ਦੀ ਨਦੀ ਵਹਿ ਰਹੀ ਹੈ ਰੋਜ਼ ਰੋਜ਼, ਪਰ ਤੂੰ ਇਸ ਵਹਿੰਦੀ ਹੋਈ ਨਦੀ ਵੱਲ ਕਦੀ ਧਿਆਨ ਹੀ ਨਹੀਂ ਕੀਤਾ ਕਿ ਇਹ ਵਹਿ ਰਹੀ ਹੈ ਤੇ ਮੈਂ ਇਹਨੂੰ ਸਫਲ ਕਰ ਲਵਾਂ। ਮਿੱਥਿਆ ਮੋਹ ਬੰਦੈ ਨਿਤ ਪਾਰਚ। ਮਰ ਕਹਿੰਦੇ ਮੋਹ ਵਸ ਹੋ ਕੇ ਸੰਸਾਰ ਦੇ ਝੂਠੇ ਪਦਾਰਥਾਂ ਨੂੰ ਤੂੰ ਇੰਨਿਆਂ ਕੁ ਇਕੱਤਰ ਇਕੱਠੀਆਂ ਕਰ ਲਿਆ ਤੇ ਮਰ ਕਹਿੰਦੇ ਭਾਵ ਪਾਰਚ ਤੂੰ ਪੰਡਾ ਹੀ ਬੰਨ ਰਿਹਾ ਹੈ। ਮਿੱਥਿਆ ਮੋਹ ਬੰਦੈ ਨਿਤ ਪਾਰਚ, ਮੋਹ ਵਸ ਹੋ ਕੇ ਸੰਸਾਰ ਦੇ ਪਦਾਰਥਾਂ ਦੀਆਂ ਮਨ ਦੇ ਵਿੱਚ ਪੰਡਾਂ ਬੰਨ ਲਈਆਂ ਨੇ। ਮਾਧਵੇ ਭੱਜ ਦਿਨ ਨਿਤ ਰਹਿਣੀ ਜਨਮ ਪਦਾਰਥ ਜੀਤ ਹਰ ਸ਼ਰਣੀ। ਤੇ ਅਗਲੇ ਬਚਨ ਮਹਾਰਾਜ ਕਹਿੰਦੇ ਰਹਾਉ ਕਰਤ ਵਿਕਾਰ ਦੋ ਕਰ ਝਾਰਤ। ਕਹਿੰਦੇ ਮਨ ਕਰਕੇ ਬੇਅੰਤ ਵਿਸ਼ੇ ਵਿਕਾਰ ਤੂੰ ਕਰ ਰਿਹਾ ਹੈ ਤੇ ਵਿਸ਼ੇ ਵਿਕਾਰਾਂ ਦੇ ਵਿੱਚ ਉਲਝ ਕੇ ਮਨੁੱਖਾ ਜਨਮ ਦੀ ਬਾਜੀ ਹਾਰ ਰਿਹਾ ਤੇ ਕਰ ਦਾ ਮਤਲਬ ਹੱਥ, ਚਲੇ ਜਵਾਰੀ ਦੋਏ ਹੱਥ ਝਾਰ। ਤੇ ਜਦੋਂ ਦੁਨੀਆਂ ਤੋਂ ਜਾਣੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸਕੂਦਤ ਪੌਣ ਕੇ ਗੌਣ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂ ਪਲੀ ਬਿਧ ਨਿਆਵਤ ਸੀਸ ਨ ਜਾਤ ਵਿਚਾਰੇ ਏਤੇ ਭਏ ਤੋਂ ਕਹਾਂ ਭਏ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਪਾਏ ਜੇ ਪਾਠ ਕਰਾਂਗੇ ਪਾਏ ਤੇ ਅਰਥ ਉਹਦੀ ਬਦਲ ਗਿਆ। ਕਈ ਕਹਿੰਦੇ ਬਾਬਾ ਜੀ ਤੁਸੀਂ ਬਿੰਦੀਆਂ ਬੜੀਆਂ ਲਾਉਂਦੇ। ਅਸਲ ਵਿੱਚ ਪਿਆਰਿਓ ਜਦੋਂ ਗੁਰਬਾਣੀ ਦੇ ਅਰਥ ਕਰਨੇ ਆ ਨਾ ਵਿਆਕਰਨ ਮੁਤਾਬਕ, ਉਦੋਂ ਤੁਹਾਨੂੰ ਬਿੰਦੀ ਲਾਣੀ ਪਏਗੀ। ਪਾਏ ਪਧਾਰੇ ਇੱਥੇ ਮਹਾਰਾਜ ਕਹਿੰਦੇ ਅੰਤ ਕੋ ਅੰਤ ਕੇ, ਇਹਦਾ ਮਤਲਬ ਇਹ ਹੈ ਵੀ ਜਦੋਂ ਬੰਦਾ ਸੰਸਾਰ ਵਿੱਚੋਂ ਜਾਂਦਾ ਹੈ ਖਾਲੀ ਹੱਥ ਜਾਣ ਦਾ ਮਤਲਬ ਇਹ ਹੈ ਕਿ ਮਨੁੱਖਾ ਜਨਮ ਦੀ ਇਹ ਬਾਜੀ ਹਾਰ ਕੇ ਗਿਆ ਹੈ। ਮਹਾਰਾਜ ਕਹਿੰਦੇ ਕਰਤ ਵਿਕਾਰ ਦੋ ਕਰ ਝਾਰਤ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ਰਨ ਵਿੱਚ ਦੋ ਸ਼ਬਦ ਬਾਕੀ ਨੇ, ਫਿਰ 5 ਮਿੰਟ ਆਪਣੇ ਕੋਲ ਨੇ। ਕਲੰਗੀਧਰ ਪਾਤਸ਼ਾਹ ਜੀ ਦੀ ਸ਼ਰਨ ਦੇ ਵਿੱਚ ਦੀਵਾਨ ਸਜਿਆ ਹੈ ਤੇ ਇੱਕ ਧਨਾਟ ਬੰਦਾ ਆਉਂਦਾ ਤੇ ਐਸ਼ੋ ਆਰਾਮ ਉਹਦੇ ਕੋਲ ਬਹੁਤ ਹੈ, ਕਮੀ ਕੋਈ ਨਹੀਂ, ਤੇ ਜਿੱਥੇ ਉਹ ਧਨਾਟ ਹੈ ਤੇ ਉਹਦੇ ਕੋਲ ਗੁਣ ਬਹੁਤ ਵੱਡਾ ਹੈ। ਤੇ ਸਤਿਗੁਰਾਂ ਨੂੰ ਆ ਕੇ ਨਮਸਕਾਰ ਕੀਤੀ, ਇੱਕ ਟੱਕ ਰਸ ਵੇਖੀ ਜਾ ਰਹੇ ਹੈ, ਤੱਕੀ ਜਾ ਰਹੇ ਹੈ। ਸਤਿਗੁਰੂ ਜੀ ਬੜੇ ਪਿਆਰ ਨਾਲ ਪੁੱਛਦੇ ਨੇ ਭਾਈ ਕੀ ਵੇਖ ਰਹੇ ਹੈ। ਕਹਿੰਦਾ ਮਹਾਰਾਜ ਸਭ ਕੁਝ ਹੈ ਘਰ ਦੇ ਵਿੱਚ, ਇਉਂ ਕਹਿ ਲਓ ਵੀ ਮਨੁੱਖਾ ਜੀਵਨ ਦੀ ਨਦੀ ਸਾਡੀ ਵਹਿੰਦੀ ਜਾ ਰਹੀ ਹੈ, ਕਿਰਪਾ ਕਰੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਕੰਮ ਕੀ ਕਰਦਾ, ਗੁਣ ਕੀ ਹੈ ਤੇਰੇ ਕੋਲ? ਕਹਿੰਦਾ ਮਹਾਰਾਜ ਧਨ ਦੌਲਤ ਦੀ ਕਮੀ ਕੋਈ ਨਹੀਂ, ਪਰ ਆਤਮਕ ਸੁੱਖ ਹੈ ਨਹੀਂ। ਤੇ ਕੰਮ ਮੇਰਾ ਇਹ ਹੈ ਕਿ ਮੈਂ ਵੈਦ ਹਾਂ, ਦਵਾਈਆਂ ਬੂਟੀਆਂ ਇਲਾਜ ਕਰਦਾ ਹਾਂ, ਕਿਉਂਕਿ ਜਿਹਦੇ ਕੋਲ ਜਿਹੜਾ ਗੁਣ ਹੈ ਜੇ ਉਹ ਉਸੇ ਦੁਆਰਾ ਵੀ ਉਹ ਸੇਵਾ ਕਰ ਸਕਦਾ ਹੈ। ਜੇ ਕੋਈ ਡਾਕਟਰ ਵੈਦ ਹਕੀਮ, ਮੈਂ ਚਲੋ ਇੱਥੋਂ ਦਾ ਸਿਸਟਮ ਵੱਖਰਾ ਹੈ ਵੀ ਤੇ ਡਾਕਟਰ ਆਪਣੀ ਮਰਜ਼ੀ ਨਾਲ ਦਵਾਈ ਵੀ ਨਹੀਂ ਦੇ ਸਕਦੇ, ਪਰ ਕਿਸੇ ਕੋਲ ਕੋਈ ਵੀ ਗੁਣ ਹੈ ਉਸ ਗੁਣ ਦੇ ਰਾਹੀਂ ਵੀ ਉਹ ਸੇਵਾ ਕਰ ਸਕਦਾ ਹੈ। ਤੋ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਇਉਂ ਕਰ, ਤੂੰ ਦਰਸ਼ਨਾਂ ਵਾਸਤੇ ਆਇਆ। ਕਹਿੰਦਾ ਹਾਂਜੀ ਮਹਾਰਾਜ, ਦਰਸ਼ਨ ਕਰਨੇ ਨੇ। ਮਹਾਰਾਜ ਕਹਿੰਦੇ ਸਾਡੇ ਦਰਸ਼ਨ ਸੰਸਾਰ ਦੀ ਖਲਕਤ ਕਾਇਨਾਤ ਵਿੱਚੋਂ ਹੋਣਗੇ ਤੇ ਇਉਂ ਕਰ ਜੇ ਤੂੰ ਵੈਦ ਹਕੀਮ ਹੈ ਫਿਰ ਲੋਕਾਂ ਦਾ ਭਲਾ ਕਰਿਆ ਕਰ ਉਹਨਾਂ ਦਾ ਇਲਾਜ ਕਰ ਮਹਾਰਾਜ ਕਹਿੰਦੇ ਅਜੇ ਤੈਨੂੰ ਦਰਸ਼ਨ ਕਰਨੇ ਨਹੀਂ ਆਏ ਇਤਿਹਾਸ ਕਹਿੰਦੇ ਕੀਰਤਪੁਰ ਸਾਹਿਬ ਅਨੰਦਪੁਰ ਸਾਹਿਬ ਤੋਂ ਚੱਲਦਾ 20 ਕਿਲੋਮੀਟਰ ਦੀ ਦੂਰੀ ਹੈ ਕੀਰਤਪੁਰ ਸਾਹਿਬ ਤੇ ਅਨੰਦਪੁਰ ਸਾਹਿਬ ਉਦੋਂ ਪਹਾੜ ਸਨ ਹੁਣ ਤੇ ਪਹਾੜ ਆਦਿਕ ਸਾਰੀ ਕੁਦਰਤ ਆਪਾਂ ਵੇਖ ਰਹੇ ਹਾਂ ਵੀ ਖਤਮ ਹੋ ਰਹੀ ਹੈ ਜਿਹਨੂੰ ਗਹਿਰਾਈ ਨਾਲ ਵੇਖੋ ਜਿਹੜੇ ਸੁਹਿਰਦ ਬੰਦੇ ਨੇ ਤੁਸੀਂ ਵੇਖੋ ਵੀ ਆਲੇ ਦੁਆਲਿਓ ਪਹਾੜ ਆਦਿ ਕੱਟ ਕੇ ਫੈਕਟਰੀਆਂ ਸ਼ੁਰੂ ਹੋ ਗਈਆਂ ਨੇ ਜੇ ਕਿਤੇ ਆਉਣ ਵਾਲੇ ਸਮੇਂ ਵਿੱਚ ਕੋਈ ਪ੍ਰਚਾਰਕ ਸ਼੍ਰੀ ਅਨੰਦਪੁਰ ਸਾਹਿਬ ਦੀਆਂ ਪਹਾੜੀਆਂ ਦੀ ਗੱਲ ਕਰੇਗਾ ਸਰਸਾ ਨਦੀ ਦੀ ਉਸ ਵਾਤਾਵਰਨ ਦੀ ਤੇ ਲੋਕ ਸ਼ੱਕ ਕਰਨ ਲੱਗ ਪੈਣਗੇ ਵੀ ਇੱਦਾਂ ਕਿਵੇਂ ਹੋ ਸਕਦਾ ਹੈ ਇਹ ਵੀ ਇਤਿਹਾਸ ਤੇ ਇੱਕ ਅੰਦਰੂਨੀ ਤੌਰ ਤੇ ਬੜਾ ਵੱਡਾ ਹਮਲਾ ਹੈ ਸਤਿਗੁਰਾਂ ਤੋਂ ਓਟ ਆਸਰਾ ਲਿਆ ਤੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਰੋਪੜ ਦੇ ਲਾਗੇ ਜਾ ਕੇ ਇੱਕ ਛੰਨ ਪਾ ਕੇ ਬਹਿ ਗਿਆ ਸੰਗਤ ਰੋਜ਼ ਜਾਂਦੀ ਹੈ ਜਾ ਕੇ ਸਤਿਗੁਰਾਂ ਦੇ ਦਰਸ਼ਨ ਕਰਦੀ ਹੈ ਸਤਿਗੁਰੂ ਜੀ ਵੀ ਪੁੱਛਦੇ ਨੇ ਔਰ ਜਾ ਕੇ ਫਿਰ ਸੰਗਤ ਨੇ ਦੱਸਿਆ ਸੁਜਾਨ ਸਿੰਘ ਸਤਿਗੁਰੂ ਜੀ ਤੈਨੂੰ ਰੋਜ਼ ਯਾਦ ਕਰਦੇ ਨੇ ਪਹਿਲਾਂ ਸੁਜਾਨ ਚੰਦ ਵੈਦੀ ਹੈ ਮਹਾਰਾਜ ਤੈਨੂੰ ਰੋਜ਼ ਚੇਤੇ ਕਰਦੇ ਨੇ ਸਤਿਗੁਰੂ ਜੀ ਕਹਿੰਦੇ ਸਨ ਕਿ ਕੱਲ੍ਹ ਨੂੰ ਆ ਕੇ ਸੁਜਾਨ ਚੰਦ ਵੈਦ ਨੂੰ ਮਿਲਾਂਗੇ ਹੁਣ ਸੁਜਾਨ ਚੰਦ ਵੈਦ ਬੜੀ ਖੁਸ਼ੀ ਦੇ ਨਾਲ ਚਾਹਤ ਦੇ ਨਾਲ ਆਪਣੀ ਜਿਹੜੀ ਛੰਨ ਹੈ ਉਹਨੂੰ ਸਿੰਗਾਰਦਾ ਹੈ ਕਿ ਕੱਲ੍ਹ ਨੂੰ ਮੇਰੇ ਸਤਿਗੁਰਾਂ ਨੇ ਆਉਣਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਤੋਂ ਚੱਲਦੇ ਨੇ ਤੇ ਅਚਾਨਕ ਹੀ ਆ ਕੇ ਗੁਰੂ ਪਰਚਾ ਪਾਉਂਦਾ ਕਸਵੱਟੀ ਲਾਉਂਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਚੱਲਦੇ ਨੇ ਤੇ ਇੱਧਰ ਇੱਕ ਮਾਂ ਆ ਕੇ ਆਵਾਜ਼ ਦਿੰਦੀ ਹੈ ਵੈਦ ਸੁਜਾਨ ਚੰਦ ਤੂੰ ਹੀ ਹੈ ਕਹਿੰਦਾ ਹਾਂ ਮਾਂ ਹੱਥ ਜੋੜ ਕੇ ਮਾਂ ਕਹਿੰਦੀ ਹੈ ਕਿ ਪੁੱਤਰਾ ਘਰ ਦੇ ਵਿੱਚ ਮੇਰੀ ਨੂੰਹ ਹੈ ਤੇ ਮੇਰਾ ਪਤੀ ਹੈ ਕੋਈ ਨਹੀਂ ਰਾਤ ਦੀ ਮੇਰੀ ਨੂੰਹ ਬੱਚੀ ਕਹਿੰਦੇ ਵਿਲਕਦੀ ਪਈ ਹੈ ਉਹਨੂੰ ਦਵਾਈ ਦੇਣੀ ਹੈ ਵੈਦ ਸੁਜਾਨ ਚੰਦ ਕਹਿੰਦਾ ਮਾਂ ਕਿਹੜੇ ਵਕਤ ਤੂੰ ਆ ਗਈ ਹੈ ਆ ਗੁਰੂ ਨੇ ਕਿਹੜਾ ਪਰਚਾ ਪਾ ਦਿੱਤਾ ਹੁਣ ਇੱਧਰੋਂ ਸਤਿਗੁਰੂ ਜੀ ਆ ਰਹੇ ਨੇ ਤੇ ਇੱਧਰੋਂ ਮਾਂ ਤੂੰ ਆ ਗਈ ਹੈ ਕਿਉਂਕਿ ਸਤਿਗੁਰੂ ਨੇ ਆਖਿਆ ਸੀ ਅਸਲ ਵਿੱਚ ਸੇਵਾ ਗੁਰੂ ਦਾ ਹੁਕਮ ਮੰਨਣਾ ਗੁਰੂ ਦੀ ਸੇਵਾ ਹੁੰਦੀ ਹੈ ਸਾਚਾ ਨਹਾਵਣ ਗੁਰ ਕੀ ਸੇਵਾ ਗੁਰੂ ਦਾ ਹੁਕਮ ਮੰਨਣਾ ਹੀ ਸੇਵਾ ਹੈ ਵੈਦ ਸੁਜਾਨ ਚੰਦ ਸਤਿਗੁਰਾਂ ਨੂੰ ਧਿਆ ਕੇ ਕਹਿੰਦਾ ਵੀ ਗੁਰੂ ਦਾ ਤੇ ਹੁਕਮ ਸੀ ਵੀ ਜਿਹੜਾ ਹੁਕਮ ਮੰਨੇਗਾ ਉਹੀ ਸੇਵਾ ਅਨਕ ਭਾਂਤ ਕਰ ਸੇਵਾ ਕਰੀਏ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਵੱਲ ਜੇ ਮੈਂ ਗਿਆ ਫਿਰ ਗੁਰੂ ਦੇ ਹੁਕਮ ਦੇ ਵੱਲ ਪਿੱਠ ਹੋ ਜਾਣੀ ਹੈ ਮਾਤਾ ਦੇ ਵੱਲ ਗਿਆ ਮਾਤਾ ਦੇ ਘਰ ਪਹੁੰਚ ਕੇ ਉਸ ਬੀਬੀ ਨੂੰ ਦਵਾਈ ਦਿੱਤੀ ਤੇ ਰਾਜ਼ੀ ਹੋਏ ਇੱਧਰੋਂ ਸਤਿਗੁਰੂ ਜੀ ਆਏ ਨੇ ਛੰਨ ਦੇ ਵਿੱਚ ਬੈਠੇ ਨੇ ਰਸਤੇ ਵਿੱਚ ਸੋਚਦਾ ਵੀ ਸ਼ਾਇਦ ਸਤਿਗੁਰੂ ਜੀ ਚਲੇ ਗਏ ਹੋਣਗੇ ਦੂਰੋਂ ਵੇਖਿਆ ਛੰਨ ਝੂੰਪੜੀ ਦੇ ਵਿੱਚ ਆਲੇ ਦੁਆਲੇ ਸੰਗਤਾਂ ਨੇ ਰਸਤੇ ਦੇ ਵਿੱਚ ਫੁੱਲ ਖਿੰਡੇ ਹੋਏ ਨੇ ਸੋਚ ਰਿਹਾ ਵੀ ਸਤਿਗੁਰੂ ਆ ਕੇ ਮੁੜ ਗਏ ਹੋਣਗੇ ਇਹ ਜਿਹੜਾ ਇੰਨਾ ਇਕੱਠ ਹੈ ਹੋ ਸਕਦਾ ਕੋਈ ਬਹੁਤ ਜ਼ਿਆਦਾ ਦੁਖੀ ਮਰੀਜ਼ ਹੋਵੇ ਦਵਾਈ ਲੈਣ ਆਇਆ ਹੋਵੇ ਤੇ ਜਦੋਂ ਹੀ ਅੰਦਰ ਪਹੁੰਚਦਾ ਸਤਿਗੁਰੂ ਜੀ ਬਰਾਜੇ ਹੋਏ ਨੇ ਪਾਤਸ਼ਾਹ ਜੀ ਮੈਨੂੰ ਮਾਫ਼ ਕਰਿਓ ਮੈਂ ਲੇਟ ਹੋ ਗਿਆ ਕੋਈ ਬੜਾ ਦੁਖੀ ਸੀ ਉਹਨੂੰ ਦਵਾਈ ਦੇਣੀ ਸੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਸਲ ਸੇਵਾ ਤੂੰ ਅੱਜ ਕੀਤੀ ਹੈ ਕਿਉਂਕਿ ਇਹੀ ਕੰਮ ਤੇ ਮੈਂ ਕਰ ਰਿਹਾ ਅਸਲ ਵਿੱਚ ਮੇਰਾ ਹੁਕਮ ਮੰਨਣਾ ਹੀ ਗੁਰੂ ਦੀ ਸੇਵਾ ਸਤਿਗੁਰ ਕੀ ਸੇਵਾ ਸਫਲ ਇਹ ਹੁੰਦੀ ਹੈ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ ਅਸਲ ਵਿੱਚ ਗੁਰੂ ਦੀ ਸੇਵਾ ਇਹੀ ਹੈ ਜਿਹੜੀ ਚਿੱਤ ਲਾ ਕੇ ਕੀਤੀ ਜਾਏ ਜਾਂ ਫਿਰ ਚਿੱਤ ਲਾਉਣ ਵਾਸਤੇ ਕੀਤੀ ਜਾਏ ਤੋਂ ਮਹਾਰਾਜ ਕਹਿੰਦੇ ਕਰਤ ਵਿਕਾਰ ਦੋਉ ਕਰ ਝਾਰਤ ਰਾਮ ਰਤਨ ਰਿੱਧ ਤਿਲ ਨੀ ਧਾਰਤ ਗੁਰੂ ਦੇ ਸ਼ਬਦ ਰੂਪ ਰਤਨ ਨੂੰ ਆਪਣੇ ਹਿਰਦੇ ਰੂਪ ਘਰ ਵਿੱਚ ਤਿਲ ਮਾਤਰ ਵੀ ਤੂੰ ਜਗ੍ਹਾ ਨਹੀਂ ਦੇ ਰਿਹਾ ਕਰਦਾ ਕੀ ਹੈ ਭਰਨ ਪੋਖਣ ਸੰਗ ਔਧ ਬਿਹਾਣੀ ਅਹੁਦਾ ਮਤਲਬ ਹੈ ਉਮਰ ਭਰਨ ਪੋਖਣ ਦਾ ਮਤਲਬ ਸਰੀਰ ਦੀ ਪਾਲਣਾ ਪੋਸਣ ਵਿੱਚ ਹੀ ਲੱਗਿਆ ਹੋਇਆ ਦਿਨ ਰਾਤ ਸਰੀਰ ਵੱਲ ਸਿਹਤ ਵੱਲ ਧਿਆਨ ਨਾ ਦੇਣ ਦੀ ਮਨਾਹੀ ਨਹੀਂ ਕਰਦੇ ਮਰ ਕਹਿੰਦੇ ਸਾਰਾ ਸਮਾਂ ਸਰੀਰ ਦੇ ਵਿੱਚ ਹੀ ਲੱਗਿਆ ਰਵੇ ਮਹਾਰਾਜ ਸੱਚੇ ਪਾਤਸ਼ਾਹ ਇਹਦੇ ਤੋਂ ਜਾਗਰਤ ਕਰਦੇ ਨੇ ਭਰਨ ਪੋਖਣ ਸੰਗ ਔਧ ਬਿਹਾਣੀ ਬਿਹਾਣੀ ਬਤੀਤ ਹੋ ਰਹੀ ਹੈ ਮਰ ਕਹਿੰਦੇ ਸਾਰੀ ਜ਼ਿੰਦਗੀ ਸਰੀਰ ਦੀ ਪਾਲਣਾ ਪੋਸਣ ਵਿੱਚ ਲੰਘਾ ਦਿੱਤੀ ਕਹਿੰਦੇ ਉਹਦਾ ਨਾਮ ਨਹੀਂ ਜਪਿਆ ਉਹਦਾ ਸ਼ੁਕਰਾਨਾ ਨਹੀਂ ਕੀਤਾ ਜੈ ਜਗਦੀਸ਼ ਕੀ ਗਤ ਨਹੀਂ ਜਾਣੀ ਜਿਹੜਾ ਜਗਤ ਦਾ ਈਸ਼ਵਰ ਮਾਲਕ ਵਾਹਿਗੁਰੂ ਹੈ ਉਹਦੀ ਵਡਿਆਈ ਨੂੰ ਜਾਣਿਆ ਨਹੀਂ ਹੈ। ਸ਼ਰਨ ਸਮਰੱਥ ਅਗੋਚਰ ਸੁਆਮੀ, ਉਧਰ ਨਾਨਕ ਪ੍ਰਭ ਅੰਤਰ ਜਾਮੀ। ਧੰਨ ਸ਼੍ਰੀ ਗੁਰੂ ਅਰਜਨ ਦੇ ਮਹਾਰਾਜ, ਬਖਸ਼ਿਸ਼ਾਂ ਦੇ ਮਾਲਕ, ਕਿਰਪਾ ਕਰਦੇ ਨੇ ਉਹ ਜਿਹੜਾ ਸਮਰੱਥ ਵਾਹਿਗੁਰੂ ਸਾਡੇ ਗਿਆਨ ਰੂਪ ਇੰਦਰੀਆਂ ਤੋਂ ਵੀ ਪਰੇ ਹੈ। ਅਗੋਚਰ ਦਾ ਮਤਲਬ ਹੁੰਦਾ ਗਿਆਨ ਰੂਪ ਇੰਦਰੀਆਂ ਤੋਂ ਵੀ, ਸਮਝ ਤੋਂ ਵੀ ਸਾਡੇ ਪਰੇ ਹੈ। ਉਧਰ ਨਾਨਕ ਪ੍ਰਭ ਅੰਤਰ ਜਾਮੀ, ਹੇ ਧੰਨ ਸ਼੍ਰੀ ਗੁਰੂ ਅਰਜਨ ਦੇ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਅਕਾਲ ਪੁਰਖ ਵਾਹਿਗੁਰੂ ਜੀ ਉਹ ਰਹਿਮਤ ਕਰੋ, ਉਧਰ ਭਾਵ ਸਾਡੇ ਜੀਵਾਂ ਦਾ ਉਧਾਰ ਕਰ ਦਿਓ, ਮੁਕਤੀ ਕਰ ਦਿਓ। ਅਸਲ ਵਿੱਚ ਸਰੀਰ ਦੀ ਮੁਕਤੀ ਦੀ ਗੱਲ ਨਹੀਂ, ਇਸ ਮਨ ਦੀ ਮੁਕਤੀ ਦੀ ਗੱਲ ਕਰਦੇ ਨੇ। ਜਿਹੜਾ ਮਨ ਮਾਇਆ ਮੈਂ ਫੜ ਰਹੇ ਹੋ, ਬਿਸਰਿਓ ਗੋਬਿੰਦ ਨਾਮ, ਗੁਰੂ ਕਿਰਪਾ ਕਰੇ। ਸ਼ਰਨ ਸਮਰੱਥ ਅਗੋਚਰ ਸੁਆਮੀ, ਉਧਰ ਨਾਨਕ ਪ੍ਰਭ ਅੰਤਰ ਜਾਮੀ। ਭੁੱਲ ਚੁੱਕ ਦੀ ਸ਼ਮਾ ਜੀ, ਗੱਜ ਵੱਜ ਕੇ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀਆਂ ਭਾਈ ਗੁਰਸੇਵਕ ਸਿੰਘ ਹੋਣਾ ਦੇ। ਹੁਣ ਮੈਂ ਬੇਨਤੀ ਕਰੂੰਗਾ ਭਾਈ ਬਲਜਿੰਦਰ ਸਿੰਘ ਅਤੇ ਭਾਈ ਅਰ ਸਿੰਘ, ਸਮਾਂ ਉਹਨਾਂ ਦਾ ਆਪਣਾ ਜਿੰਨਾ ਮਰਜ਼ੀ ਲਾ ਸਕਦੇ ਆ। ਸਾਤੋਂ ਹੋਈਆਂ ਭੁੱਲਾਂ ਦੀ ਖੇਮਾ ਬਖਸ਼ਣੀ, ਉਹਨਾਂ ਦਾ ਟਾਈਮ ਪਹਿਲਾਂ ਸੀ ਪਰ ਅਸੀਂ ਦੇ ਨਹੀਂ ਸਕੇ। ਹੁਣ ਉਹ ਜਥਾ ਆਪਣੇ ਪਾਸ ਕੀਰਤਨ ਹਾਰੀ ਭਰਨਗੇ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

बख्शे सिफत पंडार, बख्शे सिफत पंडार, ओथे हथ ना अपने।

मात पिता हम बारक तेरे तुमरी कृपा में कोई न जाने तुमरा अंत चेते ऊंचा सगल समग्री तुमरे सुतर तारी तुमते तुमरी गत मित तुम ही जानी नानक दास बोलो जी वाहिगुरु वाहिगुरु एक ओंकार वाहिगुरु जी की फतेह श्री भगौती जी सहाय वार श्री भगौती जी की पातशाही दसवें प्रथम भगौती सिमरकै गुरु नानक नहीं तिहाय फिर अंगद गुरते अमरदास रामदास हुई सहाय अर्जन हर गोविंद नौ सिमरऊ श्री हर राय श्री हर कृष्ण त्याई है जिस डिठै सब दुख जाए तेग बहादुर सिमरिया कर नौन दया वै ताए सब थाई हुई सहाय दसवें पातशाह श्री गुरु गोबिंद सिंह साहब जी सब थाई हुई सहाय दसा पातशाहियां दी जोत श्री गुरु ग्रंथ साहब जी दे पाठ दीदार दा ध्यान करके बोलो जी वाहिगुरु पंजा प्यारियां चौं साहबजादियां चालियां मुक्तियां हठियां जपियां तपियां जिन्हां नाम जपिया वंड छकिया देग चलाई तेग वाही देख के अंडठ कीता तिन्हां प्यारियां सियारियां दी कमाई दा ध्यान करके खालसा जी बोलो जी वाहिगुरु जिन्हां सिंघां सिंघणियां ने धर्म हेत सी दिते बंद बंद कटाए खोपरियां लोहाइयां चरखड़ियां ते चढ़े आरण चराए गए गुरद्वारियां दी सेवा लई कुर्बानियां कीतियां धर्म नहीं हारिया सिखी केसां सुआसां ना निभाही तिन्हां दी कमाई दा ध्यान करके खालसा जी बोलो जी वाहिगुरु पंजां तख्तां सरबत गुरद्वारियां दा ध्यान करके बोलो जी वाहिगुरु प्रथमें सरबत खालसा जी की अरदास है जी सरबत खालसा जी को वाहिगुरु वाहिगुरु वाहिगुरु चितावे चितावन का सदका सर्व सुख होवे जां जां खालसा जी साहिब तां तां रछिया रियाज देग तिग फतेह बिरद की पै पंथ की जी श्री साहिब जी सहाय खालसा जी के बोल वाले बोलो जी वाहिगुरु सिखां नूं सिखी दान केस दान रहत दान विवेक दान विसाह दान भरोसा दान दाना सिर दान नाम दान श्री अमृतसर साहब जी दे इशनान चौंकियां झंडे वंगे जुगो जुग अटल धर्म का जयकार बोलो जी वाहिगुरु सिखां दा मन नीवा मत उची मत पादा रखा आप वाहिगुरु हे अकाल पुरख अपने पंथ दे सदा साई दा तार जियो ਛੇ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੀ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਂ ਨਿਉਟਿਆਂ ਦੀ ਓਟ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਤਸ਼ਾਹ ਜੀਓ ਆਪ ਜੀ ਦੀ ਅਪਾਰ ਬਖਸ਼ੀ ਕਿਰਪਾ ਦਿਆਲਤਾ ਸਦਕਾ ਹਫ਼ਤਾਵਾਰੀ ਦੀਵਾਨ ਗਦਰੀ ਬਾਬਿਆਂ ਦੇ ਇਤਿਹਾਸਕ ਸਥਾਨ ਗੁਰਦੁਆਰਾ ਸਾਹਿਬ ਸਟੋਕਟਨ ਵਿਖੇ ਸਜਾਏ ਗਏ ਪਾਤਸ਼ਾਹ ਜੀ ਉਹ ਸਮੁੱਚੇ ਅੱਜ ਦੇ ਦੀਵਾਨ ਸੂਰਾ ਸੋ ਪਹਿਚਾਨੀਆਂ ਜੋ ਲਰਹਿ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਬੂ ਨ ਛਾਡੇ ਖੇਤ ਦੇ ਮਹਾਂਵਾਕਾਂ ਅਨੁਸਾਰ ਸਮੁੱਚੇ ਦੀਵਾਨ ਗਦਰ ਲਹਿਰ ਦੇ ਮੋਢੀ ਸ਼ਹੀਦ ਕਰਤਾਰ ਸਿੰਘ ਜੀ ਸਰਾਭਾ ਤਿਨ੍ਹਾਂ ਦੀ ਯਾਦ ਨੂੰ ਸਮਰਪਿਤ ਪਾਤਸ਼ਾਹ ਜੀਓ ਅੱਜ ਦੇ ਸਮੁੱਚੇ ਦੀਵਾਨ ਸਜਾਏ ਗਏ ਅਤੇ ਸਜੇ ਦੀਵਾਨਾਂ ਦੀ ਸੇਵਾ ਪਾਤਸ਼ਾਹ ਦਰਕਰ ਦੇ ਬੀਤਵਾਨ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਸੇਵਾ ਭਾਈ ਜਰਨੈਲ ਸਿੰਘ ਜੀ ਜੈਲਾ ਅਤੇ ਸਮੁੱਚੇ ਪਰਿਵਾਰ ਦੇ ਵੱਲੋਂ ਪਾਤਸ਼ਾਹ ਜੀ ਉਹ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀਆਂ ਸੇਵਾਵਾਂ ਹੋਈਆਂ ਆਪ ਜੀ ਨੇ ਕਿਰਪਾ ਕਰਨੀ ਸਮੁੱਚੇ ਪਰਿਵਾਰ ਦੀ ਚੜ੍ਹਦੀ ਕਲਾ ਕਰਨੀ ਗੁਰਮਤਿ ਅਨੁਸਾਰ ਸੇਵਕਾਂ ਦੇ ਕਾਰਜ ਰਾਸ ਕਰਨੇ ਉਪਰੰਤ ਖੁੱਲ੍ਹੇ ਪੰਡਾਲਾਂ ਦੇ ਵੀ ਦੀਵਾਨ ਸਜਾਏ ਗਏ ਸਜੇ ਦੀਵਾਨਾਂ ਵਿੱਚ ਰੱਬੀ ਬਾਣੀ ਦੇ ਸ਼ਬਦ ਕੀਰਤਨ ਗੁਰ ਸ਼ਬਦ ਕਥਾ ਵਿਚਾਰ ਗੁਰ ਇਤਿਹਾਸ ਗੁਰਮਤਿ ਵਿਚਾਰਾਂ ਸ਼੍ਰੀ ਪੁੜੀ ਆਨੰਦ ਸਾਹਿਬ ਜੀ ਦੇ ਪਾਠ ਜਾਪ ਅੱਖਰ ਵਾਧਾ ਘਾਟਾ ਸਤਿਗੁਰੂ ਜੀ ਭੁੱਲ ਚੁੱਕ ਮਾਫ਼ ਕਰਨੀ ਜਿਨ੍ਹਾਂ ਸੰਗਤਾਂ ਸੇਵਾਦਾਰਾਂ ਨੇ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਗੁਰੂ ਕੇ ਲੰਗਰ ਦਰਬਾਰ ਵਿੱਚ ਸੇਵਾਵਾਂ ਭਟਾਵਾਂ ਕੀਤੀਆਂ ਸਮੁੱਚੀਆਂ ਸੰਗਤਾਂ ਦੀਆਂ ਸੇਵਾਦਾਰਾਂ ਦੀਆਂ ਹਰ ਪ੍ਰਕਾਰ ਦੀਆਂ ਸੇਵਾਵਾਂ ਭਟਾਵਾਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਗੁਰਮਤਿ ਅਨੁਸਾਰ ਸਤਿਗੁਰੂ ਜੀਓ ਸਭ ਦੇ ਕਾਰਜ ਰਾਸ ਕਰਨੇ ਸਮੁੱਚੀਆਂ ਸੰਗਤਾਂ ਨੂੰ ਦਰੋਂ ਘਰੋਂ ਗੁਰਸਿੱਖੀ ਸੇਵਾ ਸਿਮਰਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਪਾਤਸ਼ਾਹ ਜੀ ਉਹ ਗੁਰਮਤਿ ਅਨੁਸਾਰ ਸਭ ਦੇ ਕਾਰਜ ਰਾਸ ਕਰਨੀ ਦਰਕਰ ਦੇ ਵਿਦਵਾਨ ਸਮੁੱਚੇ ਪਰਿਵਾਰ ਵੱਲੋਂ ਆਪਣੇ ਬੱਚੇ ਦੇ ਜਨਮਦਿਨ ਦੀ ਖੁਸ਼ੀ ਦੇ ਵਿੱਚ ਕਾਕਾ ਅੰਨੂ ਜੀ ਦੇ ਜਨਮ ਦੀ ਖੁਸ਼ੀ ਦੇ ਵਿੱਚ ਸਮੁੱਚੇ ਪਰਿਵਾਰ ਵੱਲੋਂ ਅਰਦਾਸ ਬੇਨਤੀ ਕਿਰਪਾ ਕਰਨੀ
ਬੱਚੇ ਨੂੰ ਚੜ੍ਹਦੀ ਕਲਾ ਦੇ ਰੁਕਤਾ ਬਖਸ਼ਿਸ਼ ਕਰਨੀ ਪਾਤਸ਼ਾਹ ਜੀਓ ਮਾਤਾ ਪਿਤਾ ਔਰ ਆਪਣੇ ਆਗਿਆਕਾਰ ਬਣਾ ਗੁਰਮਤਿ ਅਨੁਸਾਰ ਸਮੁੱਚੇ ਪਰਿਵਾਰ ਦੇ ਕਾਰਜ ਰਾਸ ਕਰਨੇ ਪਾਵਨ ਦਰਬਾਰ ਵਿੱਚ ਸੰਗਤਾਂ ਸੇਵਕਾਂ ਵੱਲੋਂ ਤੇ ਹਵਲਕੜਾ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਅਦਰ ਪ੍ਰਵਾਨ ਹੋਵੇ। ਪ੍ਰਵਾਨ ਪ੍ਰਸ਼ਾਦ ਸਮੁੱਚੀ ਸੰਗਤ ਵਿੱਚ ਵਰਤੇ ਜੋ ਸ਼ਕੇ ਆਪ ਜੀ ਦਾ ਨਾਮ ਜਪੇ ਆਪ ਜੀ ਕਿਰਪਾ ਕਰੋ ਦਾਰਾ ਇਸ ਸੰਗਤ ਨੂੰ ਇਲਾਹੀ ਸ਼੍ਰੀ ਮੁੱਖ ਵਾਕ ਬਖਸ਼ ਕੇ ਸੁਣਾ ਕੇ ਨਿਹਾਲ ਨਿਹਾਲ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮੇਰਾ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਪੰਜਵਾਂ। ਬਹਿਤੀ ਜਾਤ ਕਦੇ ਦ੍ਰਿਸ਼ਟ ਨ ਧਾਰਤ, ਮਿਥਿਆ ਮੋਹ ਬੰਧਹਿ ਨਿਤ ਪਾਰਚ। ਜੁਗੋ ਜੁਗ ਅਟਲ ਧੰਨ ਧੰਨ ਸਾਹਿਬ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਤਸ਼ਾਹ ਜੀ ਦੀ ਪਾਵਨ ਗੁਰੂ ਗੋਦ ਵਿੱਚ ਜਿਨ੍ਹਾਂ ਸੰਗਤਾਂ ਨੇ ਹਫ਼ਤਾਵਾਰੀ ਦੀਵਾਨਾਂ ਦੀਆਂ ਹਾਜ਼ਰੀਆਂ ਭਰੀਆਂ, ਸਮੁੱਚੀਆਂ ਸੰਗਤਾਂ ਦਾ, ਸਮੂਹ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਜੀ ਕਿਰਪਾ ਕਰਨ, ਸਮੁੱਚੀਆਂ ਸੰਗਤਾਂ ਸੇਵਾਦਾਰਾਂ ਦੀਆਂ ਹਰ ਪ੍ਰਕਾਰ ਦੀਆਂ ਸੇਵਾਵਾਂ ਪਟਾਵਾਂ ਪ੍ਰਵਾਨ ਕਰਨ, ਗੁਰਮਤ ਅਨੁਸਾਰ ਸਤਿਗੁਰੂ ਜੀ ਸਭ ਦੇ ਕਾਰਜ ਰਾਸ ਕਰਨ। ਸੋ ਬੇਨਤੀ ਹੈ ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਜੋ ਸਾਰੀਆਂ ਸੰਗਤਾਂ ਦੇ ਵੱਲੋਂ ਰਲ ਮਿਲ ਕੇ ਦੂਰ ਦੁਰਾਡਿਆਂ ਤੋਂ ਸਾਰੀਆਂ ਸੰਗਤਾਂ ਉਪਰਾਲਾ ਕਰ ਰਹੀਆਂ ਹਨ, ਪਾਤਸ਼ਾਹੀ ਰੈਲੀ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅਤੇ ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ, ਸੋ ਇਸ ਸਥਾਨ ਤੋਂ ਇੱਕ ਬੱਸ ਦਾ ਪ੍ਰਬੰਧ ਕੀਤਾ ਗਿਆ ਹੈ ਸੰਗਤਾਂ ਦੀ ਗਿਣਤੀ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਜਿਨ੍ਹਾਂ ਜਿਨ੍ਹਾਂ ਨੇ ਨਾਮ ਦਰਜ ਕਰਵਾਏ ਹਨ, ਸੋ ਪ੍ਰਬੰਧਕਾਂ ਵੱਲੋਂ ਬੇਨਤੀ ਹੈ ਕਿ ਉਹ ਤਕਰੀਬਨ 7 ਵਜੇ ਇਸ ਸਥਾਨ 'ਤੇ ਪਹੁੰਚ ਜਾਣ ਤਾਂ ਕਿ ਆਪਾਂ ਸਮੇਂ ਸਿਰ ਉੱਥੇ ਪਹੁੰਚ ਸਕੀਏ ਜੀ। ਔਰ ਸ਼ੁੱਕਰ ਸ਼ਨੀ ਐਤਵਾਰ ਸ਼੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਸਮੂਹ ਰੱਕੜ ਪਰਿਵਾਰ, ਭਾਈ ਜਗਜੀਤ ਸਿੰਘ ਜੀ ਸਵਰਗਵਾਸੀ ਅਤੇ ਇਹਨਾਂ ਦੇ ਸਮੁੱਚੇ ਪਰਿਵਾਰ ਵੱਲੋਂ ਅਤੇ ਸੰਗਤਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਸਮੁੱਚੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸ਼੍ਰੀ ਅਖੰਡ ਪਾਠ ਸਾਹਿਬ ਜੀ ਸੇਵਾ ਹੈ। ਸੋ ਵੀਰਵਾਰ ਨੂੰ ਭਾਈ ਰਾਮ ਸਿੰਘ ਜੀ ਦੇ ਸਮੁੱਚੇ ਪਰਿਵਾਰ ਵੱਲੋਂ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਸੇਵਾ ਹੈ ਇਸੇ ਸਥਾਨ 'ਤੇ। ਸੋ ਸਮੁੱਚੇ ਸਮਾਗਮਾਂ ਦੇ ਵਿੱਚ ਸਾਰੀਆਂ ਸੰਗਤਾਂ ਨੇ ਵੱਲ ਚੜ੍ਹ ਕੇ ਲਾਹਾ ਪ੍ਰਾਪਤ ਕਰਨਾ ਜੀ।

ਸਾਰੀਆਂ ਸੰਗਤਾਂ ਦਾ ਧੰਨਵਾਦ, ਕੋਟਾਨ ਕੋਟ ਸ਼ੁਕਰਾਨਾ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਸੇਵਕ ਪਰਿਵਾਰ, ਭਾਈ ਜਰਨੈਲ ਸਿੰਘ ਜੀ ਜੈਲਾ, ਸੋ ਸਮੁੱਚੇ ਪਰਿਵਾਰ ਦਾ ਧੰਨਵਾਦ ਜਿਨ੍ਹਾਂ ਪਰਿਵਾਰ ਵੱਲੋਂ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਸੇਵਾ ਹੋਈ ਹੈ। ਪਾਤਸ਼ਾਹ ਜੀ ਕਿਰਪਾ ਕਰਨ, ਸਮੂਹ ਪਰਿਵਾਰ ਦੀ ਚੜ੍ਹਦੀ ਕਲਾ ਕਰਨ, ਗੁਰਮਤਿ ਅਨੁਸਾਰ ਸਤਿਗੁਰੂ ਜੀ ਕਾਰਜ ਰਾਸ ਕਰਨ ਜੀ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਗੁਰੂ ਕਾ ਲੰਗਰ ਪ੍ਰਸ਼ਾਦਾ ਪਾਣੀ ਸਭ ਨੇ ਛੱਕ ਕੇ ਜਾਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।